0: ਸੁਣੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਾਤਿ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦਾ ਵਸਾਵੈ ਨਾਨਕ ਆਸਾ ਭਗਵਤੀ ਭਗਵੰਤ ਕੋ ਪਾਵੈ।

0: ਸਾਵੇ ਸੋ ਪੰਡਤ ਫਿਰ ਜੋਨ ਨਾਵੇ।
1: ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੁਖ ਮੈਂ ਜਾਣੈ ਸਥੂਲ।
0: ਪੜਨਾ ਕੋ ਦੇ ਉਪਦੇਸ਼, ਨਾਨਕ ਸੁ ਪੰਡਤ ਕੋ ਸਦਾ ਆਦੇਸ਼।

0: ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ।
1: ਕਰ ਕਿਰਪਾ ਅੰਤਰ ਉਰਧਾਰਾ, ਪਾਸ ਪ੍ਰੀਤ ਮੁਗਧ ਪਾਥਰ ਕੋ ਤਾਰਾ।
0: ਸਰਬ ਰੋਗ ਕਾ ਔਖਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ।
1: ਕਾਹੂ ਜੁਗਤ ਕਿਤਾ ਨਾ ਪਾਈਆ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।
0: ਜਿਸ ਕੇ ਮਨ ਪਾਲ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ।
1: ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਈ ਤਿਨ ਪਾਇਆ।
0: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗਏ ਪਰਵਾਨ।
1: ਆਪਣੇ ਦਾਸ ਕੋ ਆਪ ਕਿਰਪਾ ਕਰਾ, ਤਿਸ ਦਾਸ ਕੋ ਸਭ ਸੋ ਜੀ ਪਰਾ।
0: ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ।
1: ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ।
0: ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਤੈ ਨਹੀਂ ਵਿਯੋਗ।
1: ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ।
0: ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ।
1: ਜੋ ਵਰਤਾ ਈਸਾਈ ਜੁਗਤ, ਨਾਨਕਿਓ ਪੁਰਖ ਕਹੀਆ ਜੀਵਨ ਮੁਕਤ।
0: ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਕਰ ਰਾਖੈ ਤੈਸਾ ਚੰਨਾਓ।
1: ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਪੁਨ ਹੋਗ।
0: ਅਸਰ ਆਪ ਹੋਏ ਅੰਤ ਤਰੰਗ।

0: ਅਭਿਮਾਨੀ ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਕੋਰ
0: ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ
1: ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰ ਦੇਸ ਪਰਮਾਹੇ
0: ਜੇ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ
1: ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ
1: ਸਗਲ ਸਮਗਰੀ ਆਪਣਾ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਾਰ ਸਾਸਤ
1: ਕਈ ਕੋਟ ਕੀਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ
0: ਸਭ ਤੇ ਨੇਰਾ ਸਭ ਤੇ ਦੂਰ ਨਾਨਕ ਆਪ ਅਲਪਤ ਰਹਿਆ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ
0: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚੰਦ
1: ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਾ ਹਾਥੇ
0: ਕਈ ਕੋਟ ਪਏ ਵੈ ਰਾਗੀ ਰਾਮ ਨਾਮ ਸੰਗ ਤਿਨ ਨਿਭ ਲਾਗੀ
1: ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼
1: ਕਈ ਕੋਟ ਮਾਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ

0: ਪ੍ਰਕਾਰ ਹੁਕਮ ਅਨੇਕ ਰੰਗ ਪ੍ਰਕਾਰ
1: ਕਰ ਕਰ ਦੇਖਾ ਆਪਣੀ ਵਡਿਆਈ ਨਾਨ ਸਭ ਮੈਂ ਰਹਿਆ ਸਮਾਈ
0: ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ
0: ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰ
1: ਗੁਆਸਰਿਆ ਕਾ ਆਪ ਸੁਆਮੀ ਖੇਲਾ ਬਿਗਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਵੈ
1: ਕਉ ਮਾਨੁਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਬਿਖਿਆ ਮੈਂ ਰਚੈ ਜੀ ਜਾਣਤ ਆਪਣੇ ਆਪ ਬਚੈ
0: ਭਰਮੈ ਪੂਲਾ ਦੈ ਦਿਸ ਧਾਵੈ ਨਿਮਕ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ
0: ਕਿਨਮੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਿਸ ਪ੍ਰਗਟਾਵੈ
0: ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਣ ਗਣੈ ਜਗਦੀਸ
1: ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ

0: ਜੁਤ ਭਾਵੈ ਸੋਈ ਪੰਥੀਓ।
1: ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋ ਘਰ ਖਰੰਗ ਹਸੈ।
0: ਕਬੂ ਨਿੰਦ ਚਿੰਦ ਬਿਵਹਾਰ, ਕਬੂ ਉਬ ਆਕਾਸ਼ ਪਿਆਲ।
1: ਕਬਹੂ ਬੀਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ।
0: ਕਬੂ ਨਿਰਤ ਕਰੇ ਬਹੁ ਭਾਂਤ, ਕਬੂ ਸੋਏ ਰਹੇ ਦਿਨ ਰਾਤ।
1: ਕਬਹੂ ਮਹਾ ਕ੍ਰੋਧ ਵਿਕਰਾਲ, ਕਬਹੂ ਸਰਵ ਕੀ ਹੋਤਰ ਵਾਲ।
0: ਕਬੂ ਹੋਏ ਬਹਿ ਬਡ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ।
1: ਕਬਹੂ ਅਪ ਕੀਰਤ ਮਾਇਆ ਵੈ, ਕਬਹੂ ਭਲਾ ਭਲਾ ਕਹਾਵੈ।
0: ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸਚ ਕਹੈ।
1: ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ।
0: ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ।
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਪਰਮੀਆ।
0: ਨਾਨਾ ਰੂਪ ਜਿਉ ਸਵਾਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ।
1: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ।
0: ਕਬੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ।
1: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ।
0: ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ।

0: ਸਤਿ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਬਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਨਾ ਬਰਲਾ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰੋਨ

0: ਸਦਾ ਸਦਾ ਤਿਸ ਕੋ ਨਾਮ ਸਕਾਰ।
1: ਪ੍ਰਭ ਕੀ ਉਸਤਤ ਕਰੂ ਦਿਨ ਰਾਤ, ਇਸੇ ਧਿਆਵ ਹੋ ਸਾਸ ਗਿਰਾਸ।
0: ਸਭ ਕਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਸੀਆ।
1: ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹ।

0: ਕੀਆ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੀ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ
1: ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾਤ ਨਾਨਕ ਜਾਪੀ ਇਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ
0: ਧਨਵੰਤਾ ਹੋਈ ਕਿਆ ਕੋ ਗਰਭ ਹੈ ਜਾ ਸਭ ਕਿਸ ਤਿਸਕਾ

0: ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ।
1: ਜੋ ਮੰਦਰ ਕੋਥਾ ਮੈਂ ਥੰਮਨ, ਤਿਉ ਗੁਰ ਕਾ ਸ਼ਬਦ ਮਨੀ ਆਸ ਥੰਮਨ।
0: ਜਿਉਂ ਪਖਾਣ ਨਾਪ ਚਰਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ।
1: ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੀਖ ਮਨ ਹੋਈ ਵਿਗਾਸ।
0: ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮੇਰ ਜੋਤ ਪ੍ਰਗਟਾਵੈ।
1: ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈ।
1: ਦੂਸੂ ਪ੍ਰਾਪਦੀ ਬਨਹਾਰ, ਅਵਰਤਿਆ ਤੂੰ ਤਿਸੇ ਚਤਾਰ।
0: ਜੋ ਕਿਸ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ।
1: ਕੌਣ ਬਸਤੇ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ।
0: ਨਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾ।
1: ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।
0: ਅਜਬ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ।
1: ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ।
0: ਤਨ ਤਨ ਕਹੇ ਸਭ ਕੋਏ, ਮੁਖੂ ਉਜਲ ਹਰ ਦਰ ਗੈ ਸੋਏ।
1: ਇਹੋ ਵਾ ਪਾਰ ਵਿਰਲਾ ਵਾ ਪਾਰਾ, ਨਾਨਕ ਤਾਕਾ ਸਦ ਬਲਹਾਰਾ।
0: ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ।
1: ਸਾਧ ਕੀ ਧੂਰ ਕਰੋ ਇਸ ਨਾਨ, ਸਾਧ ਉਪਰ ਜਾਈਆ ਕੁਰਬਾਨ।
0: ਸਾਧ ਸੇਵਾ ਬੜ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
1: ਅਣਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।
0: ਕੋਟ ਕਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ।
1: ਮ੍ਰਿਤਕ ਜੀਵਾ ਲਨਹਾਰ, ਭੂਖੇ ਕੋ ਦੇਵਤ ਆਧਾਰ।
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ।
1: ਸਭ ਕੁਛ ਤਿਸਕਾ ਕਰਨਾ ਜੋ, ਤਿਸ ਬਿਨ ਦੂਸਰ ਹੋਆ ਨਾ ਹੋਗ।
0: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ।
1: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਥੀਆ।
0: ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ।
1: ਭਗਤ ਭਗਤ ਸੁਣਿਆ ਤਿਉ ਲੋਏ, ਜਾ ਕੈ ਹਿਰਦੈ ਇਕੋ ਹੋਏ।
0: ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਿਮੁਖ ਕਹਿਤ।

0: ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨੁਕੀ ਤੂੰ ਪ੍ਰੀ ਤਿਆਗ
1: ਇਸਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ
1: ਹਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ
0: ਸਾ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਨਰਾਓ
1: ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਦ ਜਾਕੈ ਸਰਬ ਸੋਖ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ
1: ਆਏ ਤੈ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾ ਕੀ ਲੀਲਾ ਕੀ ਮਿਤਨਾਹੇ ਸਗਲ ਦੇਵ ਹਾਰੀ ਅਵਗਾਹੇ

0: ਸਭ ਕਾ ਰੰਗ ਰਾਤ ਜਨ ਰਹੇ, ਗੁਰ ਕਾ ਬਚਨ ਪਦਾਰਥ ਲਹੇ।
1: ਹੋਇ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
0: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ

0: ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਤ ਸੁਨਤਾ
0: ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ
0: ਜਾ ਕਰ ਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਕਹਿਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ
0: ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਾ ਨਾ ਜਾਈ
1: ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾ ਸਾ ਸਮਾਰ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਏ ਨਾ ਲਾਖੈ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਊਚ ਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰਾ ਲਸਕਰ ਕੋਟ ਲਾਖੈ
1: ਜਿਸਦਾ ਸਾਸ ਨਾ ਕੱਢ ਤੋ ਆਪ ਤਾਂ ਕਉ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬ ਭਾਤ ਤਿਸਕੇ ਕਰਤਬ ਬਿਰਥੀ ਜਾਤ
1: ਮਾਰਨ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰਹਿਰੀ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਿਵਰ ਨਾਹੀ ਦ੍ਰਿਸ਼ਟਾਇਆ
1: ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੀ ਮਨ ਤਨ ਨਾਮਿ ਨਾਮ ਸਮਾਨੀ
1: ਊਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ ਸਦ ਕਾਮ
0: ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ
1: ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ
0: ਜੋ ਹੋਵਾ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ
1: ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਇਕ ਨਾ ਜਾਨੋ
0: ਆਠ ਪੈਰ ਪ੍ਰਭ ਸੇ ਹਜੂਰੀ ਕਹੋ ਨਾਨਕ ਸਹੀ ਜਨ ਪੂਰੀ
1: ਮਨ ਮੇਰੇ ਤਿੰਨ ਕੀ ਓਟ ਲਹੇ ਮਨ ਤਨ ਆਪਣਾ ਤਿੰਨ ਜਨ ਦੇਹ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰ ਸਭ ਪਾਪ ਮਿਟਾਵੈ
0: ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ

0: ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖੀ ਕਰਾ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ
1: ਸੇਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬੜਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ
0: ਆਪਸ ਕੋ ਕਰ ਖਾਸ ਨਾ ਜਨਾਵੈ ਹਰ ਹਰ ਨਾਮ ਹਿਰਦਾ ਸਦ ਧਿਆਵੈ ਮਨ

0: ਨਾਨਕ ਸੋ ਸੇਵਕ ਗੁਰ ਕੀ ਮਤ ਲੈ।
1: ਬਿਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੇ ਹਰ ਨਾਉਨ, ਅਨਕ ਵਾਰ ਗੁਰ ਕੋ ਬਲ ਜਾਓ।
1: ਸਰਬਨ ਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ।
0: ਬ੍ਰਹਮੈ ਜਨ ਜਨਮੈ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ।
1: ਸਾਹਸ ਸਿਆਨ ਪਲਿਆ ਨ ਜਾਈਐ, ਨਾਨਕ ਆਸਾ ਗੁਰ ਵਡਭਾਗੀ ਪਾਈਐ।
0: ਸਫਲ ਦਰਸ਼ਨ ਪੇਖਤ ਪੁਨੀਤ, ਪਾਰਸ਼ਤ ਚਰਨ ਗਤ ਨਿਰਮਲ ਰੀਤ।
1: ਭੇਟਤ ਸੰਗ ਰਾਮ ਗੁਣ ਰਵੀ, ਪਾਰ ਬ੍ਰਹਮ ਕੀ ਦਰਗਹਿ ਗਵੀ।
0: ਸੁਨ ਕਰ ਬਚਨ ਕਰਨ ਅਗਾਨ, ਮਨ ਸੰਤੋਖ ਆਤਮ ਪਤੀਆਨ।
1: ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੀਖਿਆ ਹੋਇ ਸੰਤ।
0: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਜੇਬਾ ਏਕ ਉਸਤਤਿ ਅਨੇਕ, ਸਤ ਪੁਰਖ ਪੂਰਨ ਵਿਵੇਕ।
0: ਆਹੂ ਬੋਲਣਾ ਪਹੁੰਚਿਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਣੀ।
1: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਣਾ ਨਾ ਪਾਈ।
0: ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ।
1: ਸਤ ਬਲਹਾਰੀ ਸਤ ਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੀ।
0: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ।
0: ਆਠ ਪੈਰ ਹਰ ਕਾ ਨਾਮ ਲੇ, ਸੱਚ ਪਤੇ ਸੇਵਕ ਕੋ ਦੇ।
1: ਮੋਹ ਮਾਇਆ ਕੈ ਸੰਗ ਨ ਲੀਪ, ਮਨ ਮਹਿ ਰਾਖੈ ਹਰ ਹਰੇਕ।
0: ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ।
1: ਤਪਤ ਮਾਹੀ ਠਾੜ ਵਰਤਾਈ, ਅੰਧ ਭਾ ਦੁਖ ਨਾਠੀ ਭਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ।
1: ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮੰਤੀ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
1: ਹਿਤ ਪਾਈ ਚੁਕੇ ਭ੍ਰਮ ਗਮਨ, ਸੁਨ ਨਾਨਕ ਹਰ ਹਰ ਜਸ ਰਵਨ।
0: ਨਿਰਗੁਣ ਆਪ ਸਰ ਗੁਣ ਪੀਓਹੀ, ਕਲਾ ਧਾਰ ਜਨ ਸਗਲੀ ਮੋਹੀ।
1: ਆਪਣੇ ਚਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ।

0: ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ,
1: ਅਵਰ ਪਾਪ ਸਭ ਮੀਤ ਵਿਸਾਰੋ, ਚਰਨ ਕਮਰਤ ਮਹਿ ਔਰ ਧਾਰੋ,
0: ਕਰਮ ਕਾਰਨ ਸੋ ਪ੍ਰਾਪ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ,
1: ਇਹੋ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ,
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ।

0: ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ।
1: ਗੋਬਿੰਦ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
0: ਤਿਤ ਘਰ ਜਾਏ ਬਸਾ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ
1: ਸੱਚ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਵਨ ਮਿਟਾ ਪ੍ਰਭ ਸੇਵ ਆਪ ਤਿਆ ਸਰਨ ਗੁਰਦੇਵ
1: ਜਿਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ
0: ਅਨਕੋ ਭਾਵਨਾ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰਕੀ ਭਗਤ ਕਰੋ ਮਨ ਲਾਏ ਮਨ ਬਾਂਸ ਨਾਨਕ ਫਲ ਪਾਏ
0: ਸੰਗ ਨ ਚਾਲ ਸਥਿਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਅਰਬਿਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰਾਸਾ ਸਵਾਰੀ ਝੂਠਾ ਡੰਪ ਝੂਠ ਪਾਸਾਰੀ
0: ਜਿਨ ਦੀਏ ਤਿਸ ਬੁਝਾ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਮੁਰਕੀ ਮਤ ਤੂੰ ਲਿਹ ਇਹ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ
1: ਸਾਰ ਪੂਤ ਸਤ ਹਰ ਕੋ ਨਾਉ ਸਹਿ ਸਵਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ
0: ਚਾਰ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹਿ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭਈ ਏਕ

0: ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏ ਕੋਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੀ ਜਨ ਤਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ
0: ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ
1: ਪਰੇ ਸਰ ਨਿਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵਲਾਗ
0: ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭਰਮ ਗਿਆ
0: ਜਿਸ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ
1: ਜਿਸ ਕਾ ਸਾ ਤਿੰਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋਕੋ ਬਿਸਰੈ ਜੇ ਘਾਲ ਨਾ ਪਾਨੈ ਸੋਕੋ ਬਿਸਰੈ ਜੇ ਕੀਆ ਜਾਨੈ
1: ਸੋਕੋ ਬਿਸਰੈ ਜਿਨ ਸਭ ਕੁਛ ਦੀਆ ਸੋਕੋ ਬਿਸਰੈ ਜੇ ਜੀਵਨ ਜੀਆ
0: ਸੋਕੋ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋਕੋ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ।

ਭਾਈ ਨੰਦ ਲਾਲ ਜੀ ਨੇ ਬਿਲਕੁਲ ਸਪਸ਼ਟ ਕੀਤਾ, ਭਾਈ ਸਾਹਿਬ ਕਹਿੰਦੇ ਨੇ ਉਸ ਮਨੁੱਖ ਨੂੰ ਜਿਹੜਾ ਭ੍ਰਮਣ ਕਰਦਾ ਰੱਬ ਦਾ ਘਰ ਲੱਭਣ ਲਈ, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਹੈ, ਭਾਈ ਸਾਹਿਬ ਕਹਿੰਦੇ ਨੇ ਚਿਹਰਾ ਬੇਹੂਦਾ ਮੇਗਰਦੀ, ਬਸਹਿਰਾ ਉਹ ਬਦਸ਼ਤ ਐ ਦਿਲ, ਚੂਹਾਂ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਤਾਂ ਮੰਜ਼ਿਲ ਹਾ। ਕਹਿੰਦੇ ਨੇ ਰੱਬ ਤੇ ਤੇਰੇ ਅੰਦਰ ਵਸਦਾ ਤੇ ਤੂੰ ਬਾਹਰ ਨੱਠਿਆ ਫਿਰਦਾ ਹੈ, ਰੱਬ ਤੇ ਤੇਰੇ ਘਰ ਵਿਚ ਹੈ ਤੇ ਤੂੰ ਲੱਭਦਾ ਫਿਰਦਾ ਵੀ ਕਿਸੇ ਹੋਰ ਪਾਸੇ ਹੋਏਗਾ। ਕਹਿੰਦੇ ਨਹੀਂ, ਉਹ ਬਖਾਨਾ ਤੋਂ ਬਹਾਜ ਚੂਹ ਮੇਰਾ ਵੀ। ਕਹਿੰਦੇ ਨੇ ਉਹ ਜਦੋਂ ਤੇਰੇ ਅੰਦਰ ਟਿਕਾਣਾ ਬਣਾ ਕੇ ਬੈਠਾ ਤੇ ਤੂੰ ਕਿੱਥੇ ਲੱਭਦਾ ਫਿਰਦਾ। ਇੱਕ

ਪੁਰਾਣੀ ਵਾਰਤਾ ਮੇਰੇ ਧਿਆਨ ਵਿਚ ਆਈ ਹੈ। ਕਹਿੰਦੇ ਨੇ ਸਿਰਜਣਾ ਕੀਤੀ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਖੁਦਾ ਨੇ ਸ੍ਰਿਸ਼ਟੀ ਦੀ। ਵਾਰਤਾ ਹੈ ਬੰਦੇ ਨੂੰ ਸਮਝਾਉਣ ਲਈ। ਤੇ ਜਿਸ ਵੇਲੇ ਮਨੁੱਖ ਬਣਾਇਆ ਤੇ ਮਨੁੱਖ ਬਹੁਤ ਸੂਝਵਾਨ ਹੈ ਤੇ ਆਪਣੀ ਜਿਹੜੀ ਕੈਬਨਿਟ ਸੀ, ਦੇਵਤੇ ਕਹਿ ਲੋ, ਫਰਿਸ਼ਤੇ ਕਹਿ ਲੋ, ਮੁੱਖ ਸਲਾਹਕਾਰ ਕਹਿ ਲੋ, ਰੱਬ ਨੇ ਬੁਲਾਏ, ਆਖਣ ਲੱਗਾ ਬਹੁਤ ਮੁਸ਼ਕਲ ਹੋ ਗਈ। ਮਨੁੱਖ ਬਣਾਇਆ ਹੈ ਤੇ ਨਿਤ ਨਵੇਂ ਸਵਾਲ, ਨਿਤ ਨਵੇਂ ਪ੍ਰਸ਼ਨ ਖੜੇ ਕਰ ਦਿੰਦਾ। ਐਸੀ ਚੀਜ਼ ਬਣਾ ਬੈਠੇ ਹਾਂ ਕਿ ਇਹ ਬਾ ਆਰਾਮ ਸਾਨੂੰ ਵੀ ਨਹੀਂ ਰਹਿਣ ਦਿੰਦੀ। ਕੀ ਕਰੀਏ? ਕੋਈ ਹੱਲ, ਕੋਈ ਵਸੀਲਾ ਲੱਭਣਾ ਚਾਹੀਦਾ। ਕਿੱਥੇ ਲੁਕਾਂ? ਜਿੱਥੇ ਜਾਵਾਂਗਾ ਇਸ ਨੇ ਭਾਲ ਕਰ ਲੈਣੀ ਹੈ। ਮਸ਼ੀਨਰੀ ਇਹੋ ਜਿਹੀ ਹੈ, ਬਣਤਰ ਐਸੀ ਹੈ ਕਿ ਇਸ ਨੇ ਖੋਜ ਤੇ ਤਲਾਸ਼ ਦੀ ਦੁਨੀਆਂ ਵਿਚ ਦੂਰ ਤੱਕ ਪਹੁੰਚ ਜਾਣਾ, ਮੈਂ ਕਿੱਥੇ ਲੁਕਾਂ? ਤੋ ਕਹਿਣ ਲੱਗੇ, ਇਕ ਬਜ਼ੁਰਗ ਨੇ ਸਲਾਹ ਦਿੱਤੀ, ਆਖਣ ਲੱਗਾ ਇੰਜ ਕਰੋ, ਇਸ ਮਨੁੱਖ ਦੇ ਅੰਦਰ ਵੜ ਜਾਓ, ਇਸ ਨਾਲੋਂ ਸੁਰੱਖਿਅਤ ਹੋਰ ਕੋਈ ਥਾਂ ਨਹੀਂ। ਇਹਨੇ ਬਾਹਰ ਭਾਲਦੇ ਫਿਰਨਾ ਤੇ ਤੁਸੀਂ ਆਪਣੇ ਆਰਾਮ ਨਾਲ ਅੰਦਰ ਟਿਕਾਣਾ ਕਰ ਲਿਓ। ਇਹ ਕਹਾਣੀ ਹੈ ਮਨੁੱਖ ਨੂੰ ਸਮਝਾਉਣ ਲਈ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਬੈਠਾ, ਪਰਮਾਤਮਾ ਤੇ ਮਨੁੱਖ ਦੇ ਅੰਦਰ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਹਰਿਮੰਦਰ ਦੀ ਰਚਨਾ ਕੀਤੀ ਤੇ ਸਾਨੂੰ ਸ਼ਾਇਦ ਬਹੁਤਿਆਂ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਸਾਹਿਬ ਨੇ ਵੀ ਇਕ ਰੱਬ ਦਾ ਘਰ ਬਣਾ ਦਿੱਤਾ ਜਦੋਂ ਜਿਵੇਂ ਬਾਕੀ ਧਰਮਾਂ ਨੇ ਬਣਾਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਉੱਤੇ ਇਹ ਸਵਾਲ ਉਸ ਵਕਤ ਦੇ ਸਿੱਖਾਂ ਨੇ ਵੀ ਕੀਤਾ ਸੀ। ਆਖਣ ਲੱਗੇ, ਗੁਰਦੇਵ ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ, ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ ਹੈ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ। ਆਖਣ ਲੱਗੇ, ਇਹ ਜਿਹੜਾ ਸਰੋਵਰ ਹੈ ਨਾ, ਇਕ ਪ੍ਰਤੀਕ ਹੈ, ਇਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇਕ ਬੇੜਾ ਹੈ, ਇਕ ਬੋਹਿਥ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਥ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂਹੀਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੋਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ, ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ।
ਕਿਉਂਕਿ ਧਿਆਨ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ ਉਹ ਅਨੁਭਵ ਮੈਨੂੰ ਇਹ ਲੱਭਿਆ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ, ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੌਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੌਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ, ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ, ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ। ਹਰਿਮੰਦਰ ਭਗਤੀ, ਗਿਆਨ, ਵਿਵੇਕ ਦਾ ਸੁਨੇਹਾ ਦਿੰਦਾ, ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ, ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ, ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜੀਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਟੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਟੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ, ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਿਹੜੇ ਵਿਰੋਧੀ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ, ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ, ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਅਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ਼ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ,
ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ। ਮਾਫ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਏਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ ਤੇ ਅੱਜ ਦੀ ਹਾਲਤ ਕੀ ਹੈ। ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਨ੍ਹਾਂ ਨੇ ਕਿਹਾ ਇਹ ਸਰੀਰ ਘੋੜੀ ਹੈ, ਇਹ ਸਰੀਰ ਬੋਹਿਤ ਹੈ, ਇਹ ਸਰੀਰ ਇਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ, ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕੀ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ? ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ, ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ, ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਗੁਰਾ ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਪੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਤਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ

ਉਪਾਸਨਾ ਕਰਕੇ ਬਚਾ ਲੈਂਦੇ। ਜੇ ਸਿੱਖ ਵੀ ਕਦੀ ਗੁਰੂ ਦਾ ਬਣ ਕੇ ਰਵੇ ਨਾ ਤੇ ਦੁੱਖ ਨੇੜੇ ਹੀ ਨਾ ਆ, ਦੁੱਖ ਕਦੀ ਵਾਪਰੇ ਹੀ ਨਾ, ਦੁੱਖ ਦਾ ਕਦੀ ਸੁਪਨਾ ਵੀ ਨਾ ਆਵੇ ਜੇ ਸਿੱਖ ਗੁਰੂ ਦਾ ਬਣ ਕੇ ਰਵੇ। ਪਰ ਸਿੱਖ ਗੁਰੂ ਤੋਂ ਬੇਮੁਖ ਬੜੀ ਜਲਦੀ ਹੋ ਜਾਂਦਾ, ਗੁਰੂ ਤੋਂ ਦੂਰ ਬੜੀ ਜਲਦੀ ਚਲਾ ਜਾਂਦਾ, ਕੁਛ ਪਾ ਲੈਂਦਾ ਨਾ ਤੇ ਬੜਾ ਗਰਵ ਕਰਦਾ, ਹੰਕਾਰ ਕਰਦਾ, ਕਹਿੰਦਾ ਅੱਜ ਜੋ ਮੈਂ ਪਾ ਚੁੱਕਾ ਸ਼ਾਇਦ ਹੀ ਕਿਸੇ ਕੋਲ ਹੋਵੇ, ਮੈਂ ਬਹੁਤ ਵੱਡਾ। ਸਿੱਖ ਦੂਰ ਹੋ ਗਏ, ਗੁਰੂ ਤੋਂ ਬੇਮੁੱਖ ਹੋ ਗਏ, ਇਹ ਭੁੱਲ ਗਿਆ ਕਿ ਦਿੱਤਾ ਤੇ ਮੈਨੂੰ ਗੁਰੂ ਨਹੀਂ, ਬਖਸ਼ਿਸ਼ ਤੇ ਮੇਰੇ ਸਤਿਗੁਰ ਦੀ ਹੀ ਹੈ, ਤੇ ਮੈਂ ਕਿਵੇਂ ਭੁੱਲ ਗਿਆ ਕਿ ਉਹ ਗੁਰੂ ਦਾ ਮੇਰੇ ਸਿਰ ਤੇ ਹੱਥ ਏ, ਤਾਂ ਇਹ ਵਸਤੂਆਂ ਮੈਨੂੰ ਪ੍ਰਾਪਤ ਹੋ ਗਈਆਂ ਨੇ, ਨਹੀਂ ਤੇ ਮੈਨੂੰ ਕੌਣ ਜਾਣਦਾ ਸੀ, ਮੈਂ ਹੈ ਕੀ, ਕੁਛ ਵੀ ਨਹੀਂ। ਜੇ ਪਰਮਾਤਮਾ ਦੀ ਨਜ਼ਰ ਨਾ ਹੋਵੇ, ਜੇ ਉਹਦੀ ਬਖਸ਼ਿਸ਼ ਨਾ ਹੋਵੇ, ਉਹਦਾ ਸਿਰ ਤੇ ਮੇਹ ਆਪਣੇ ਹੱਥ ਨਾ ਹੋਵੇ, ਤੇ ਜੀਵ ਤੂੰ ਤੇ ਕਦਮ ਵੀ ਨਹੀਂ ਪੁੱਟ ਸਕਦਾ, ਅਗਲਾ ਸਾਹ ਵੀ ਨਹੀਂ ਲੈ ਸਕਦਾ, ਜੋ ਕੁਛ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਨ੍ਹਾਂ ਨੇ ਸਮਝ ਲਏ ਕਿ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ, ਸਾਡੇ ਕਾਰਜ ਪੂਰੇ ਨੇ। ਸਿੱਖ ਕਾਬਲ ਦੇ ਵਿੱਚ ਰਹਿੰਦਾ, ਦੁਕਾਨ ਕਰਦਾ, ਕਿਰਤ ਕਰਦਾ, ਗੁਰੂ ਨੂੰ ਵੀ ਧਿਆਉਂਦਾ, ਗੁਰੂ ਨੂੰ ਯਾਦ ਰੱਖਦਾ। ਪਰ ਇੱਕ ਦਿਨ ਐਸਾ ਆ ਗਿਆ, ਨਾਲ ਦੇ ਦੁਕਾਨਦਾਰਾਂ ਨੇ ਸਿੱਖ ਦੇ ਨਾਲ ਹੇਰਾਫੇਰੀ ਕੀਤੀ, ਸਿੱਖ ਦੇ ਵੱਟੇ ਲੈ ਲੈ ਤੇ ਘੱਟ ਤੋਲ ਦੇ ਵੱਟੇ ਵਾਪਸ ਦੇ ਦਿੱਤੇ। ਨਾਮ ਭਾਈ ਕਟਾਰੂ ਹੈ, ਸਿੱਖ ਨਾਮ ਜਪਣ ਵਾਲਾ ਹੈ, ਸਿਮਰਨ ਕਰਨ ਵਾਲਾ ਹੈ, ਇਸ ਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕਿਸੇ ਧੋਖਾ ਕੀਤਾ, ਵੈਰ ਕੀਤਾ, ਅੰਦਰੋਂ ਬਾਹਰੋਂ ਇੱਕ ਹੈ, ਕਦੀ ਖਿਆਲ ਵਿੱਚ ਵੀ ਨਹੀਂ ਆਇਆ ਕਿ ਮੈਂ ਬੇਈਮਾਨੀ ਕਿਸੇ ਦੇ ਨਾਲ ਕਰਾਂ, ਕਿਸੇ ਦਾ ਬੁਰਾ ਸੋਚਾਂ, ਕਿਉਂਕਿ ਸਿੱਖ ਬੁਰਾ ਨਹੀਂ ਸੋਚਦਾ, ਭਲਾ ਹੀ ਕਰਦਾ ਜਿਹੜਾ ਗੁਰੂ ਦਾ ਸਿੱਖ ਹੈ। ਅੱਜ ਕਿਰਤ ਕਰ ਰਹੇ, ਸਮਾਨ ਤੋਲ ਤੋਲ ਦੇ ਰਹੇ, ਇੱਕ ਐਸਾ ਆਫੀਸਰ ਆਇਆ ਸਮਾਨ ਲੈ ਗਏ, ਪਰ ਮਨ ਅੰਦਰ ਸ਼ੰਕਾ ਪੈਦਾ ਹੋਇਆ ਕਿ ਮੈਂ ਸਮਾਨ ਨੂੰ ਤੋਲ ਕਿਉਂ ਨਾ ਲਵਾਂ, ਐਵੇਂ ਸ਼ੰਕਾ ਆ ਗਏ, ਕਰ ਗਿਆ, ਤੋਲਿਆ, ਵੇਖਿਆ ਅੱਜ ਹਰ ਵਸਤੂ ਦੇ ਵਿੱਚੋਂ ਤੋਲ ਘੱਟ ਹੈ। ਵਾਪਸ ਦੁਕਾਨ ਤੇ ਆ ਗਿਆ ਤੇ ਆ ਕੇ ਕਿਹਾ, ਕਿਉਂ ਭਾਈ ਤੂੰ ਬੈਠ ਕੇ ਇੱਥੇ ਘੱਟ ਤੋਲਣੇ? ਕਹਿੰਦਾ ਨਹੀਂ, ਮੈਂ ਘੱਟ ਨਹੀਂ ਤੋਲਦਾ। ਆਖਿਆ ਭਾਈ ਤੂੰ ਤੇ ਗੁਰਸਿੱਖ ਹੈ, ਤੇ ਗੁਰਸਿੱਖ ਨੇ ਕਦੀ ਘੱਟ ਬੋਲਿਆ ਨੀ ਤੇ ਝੂਠ ਕਦੀ ਬੋਲਿਆ ਨੀ ਤੇ ਘੱਟ ਤੋਲਿਆ ਨੀ, ਤੂੰ ਇਹ ਕਿਵੇਂ ਕੀਤਾ? ਆਖਦਾ ਮਹਾਰਾਜ ਮੈਂ ਕੁਛ ਨਹੀਂ ਜਾਣਦਾ, ਮੇਰੇ ਵੱਟੇ ਸਹੀ ਨੇ, ਮੈਂ ਪੂਰਾ ਤੋਲ ਰਹੇ ਹਾਂ। ਤੇ ਸਿੱਖ ਹੈ ਨਾ, ਨਰਮ ਦਿਲ ਦਾ, ਕਹਿੰਦਾ ਜੇ ਮਹਾਰਾਜ ਜੀ ਮੇਰੇ ਕੋਲ ਕੁਛ ਭੁੱਲ ਹੋ ਗਈ ਤੇ ਭੁੱਲ ਬਖਸ਼ ਦਿਓ, ਜੇ ਘੱਟ ਤੋਲਿਆ ਗਿਆ ਤੇ ਹੋਰ ਲੈ ਜਾਓ, ਪਰ ਮੈਂ ਇਹ ਭੁੱਲ ਜਾਣ ਬੁੱਝ ਕੇ ਨਹੀਂ ਕੀਤੀ। ਪਰ ਉਹ ਗਰਮ ਹੋ ਗਏ, ਕਹਿੰਦਾ ਨਹੀਂ ਤੂੰ ਜਾਣ ਕੇ ਘੱਟ ਤੋਲੇ, ਤੇਰੀ ਵੱਟੇ ਘੱਟ ਨੇ, ਇਹ ਵੱਟੇ ਤੋਲੇ ਜਾਣਗੇ। ਕਹਿੰਦਾ ਬੇਸ਼ੱਕ, ਕਿਉਂਕਿ ਗੁਰਸਿੱਖ ਨੂੰ ਪੂਰਾ ਯਕੀਨ ਹੈ ਕਿ ਮੈਂ ਘੱਟ ਨਹੀਂ ਤੋਲ ਰਿਹਾ, ਪੂਰਾ ਤੋਲਿਆ, ਪਰ ਇਹ ਨਹੀਂ ਜਾਣਦਾ ਕਿ ਕਿਸੇ ਨੇ ਤੇਰੇ ਨਾਲ ਵੈਰ ਕੀਤਾ, ਤੇਰੇ ਵੱਟੇ ਤਬਦੀਲ ਕਰ ਦਿੱਤੇ ਨੇ। ਅੱਜ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਪੜਨ ਵਾਲਾ ਅੱਜ ਕਹਿੰਦਾ ਸਤਿਗੁਰ ਕਰ ਕਿਰਪਾ, ਅਚਨਚੇਤ ਇਹ ਜੀ ਭੁੱਲ ਹੋ ਗਈ ਤੇ ਮੇਰੀ ਭੁੱਲ ਬਖਸ਼ ਦੇ, ਕਰ ਕਿਰਪਾ। ਸਮਰਥ ਗੁਰੂ ਸਿਰ ਹੱਥ ਧਰਿਓ, ਅੱਜ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਲਾਜ ਬਚਾ ਲੈ, ਮੈਂ ਜ਼ਿੰਦਗੀ ਵਿੱਚ ਕਦੀ ਐਸਾ ਕੰਮ ਕੀਤਾ ਹੀ ਨਹੀਂ, ਅੱਜ ਮੇਰੇ ਸਾਹਮਣੇ ਕਿਵੇਂ ਆ ਗਏ, ਸਤਿਗੁਰ ਕਿਰਪਾ ਕਰੀ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਸਤਿਗੁਰੂ ਤਖ਼ਤ ਤੇ ਬਿਰਾਜਮਾਨ ਨੇ ਗੁਰੂ ਅਰਜਨ ਸਾਹਿਬ, ਇੱਕ ਸਿੱਖ ਆਇਆ ਜਿਸਨੇ ਆ ਕੇ ਭੇਟਾ ਕੀਤੀ, ਮਾਇਆ ਭੇਟ ਹੋਈ, ਸਤਿਗੁਰ ਨੇ ਆਪਣੇ ਦਸਤੇ ਮੁਬਾਰਕ ਵਿੱਚ ਚੁੱਕ ਲਈ, ਤੇ ਉਧਰ ਆਫੀਸਰ ਕਹਿੰਦਾ ਭਾਈ ਟਗਾ ਤੋਲ ਘੱਟ ਹੈ, ਤੇ ਸਤਿਗੁਰਾਂ ਨੇ ਟਗਾ ਹੀ ਆਪਣੇ ਹੱਥ ਵਿੱਚ ਫੜ ਲਏ, ਤਕੜੀ ਦੇ ਵਿੱਚ ਵੱਟੇ ਪੈ ਗਏ ਨੇ, ਜਿਸ ਪਾਸੇ ਵੱਟੇ ਭਾਈ ਕਟਾਰੂ ਦੇ ਪੈਂਦੇ ਨੇ, ਸਤਿਗੁਰ ਉਹ ਟਗਾ ਉਸ ਤਲੀ ਤੇ ਰੱਖ ਲੈਂਦੇ, ਤੋਲ ਪੂਰਾ ਹੋ ਗਏ। ਅੱਜ ਆਫੀਸਰ ਇਸ ਪਾਸਿਓਂ ਵੱਟੇ ਚੁੱਕ ਕੇ ਦੂਸਰੇ ਪਾਸੇ ਰੱਖਦਾ, ਸਤਿਗੁਰ ਟਗਾ ਇਧਰੋਂ ਚੁੱਕ ਕੇ ਇਸ ਤਲੀ ਤੇ ਰੱਖ ਲੈਂਦੇ। ਸਗਤਾ ਵੇਖ ਕੇ ਹੈਰਾਨ ਹੋਈਆਂ, ਸਤਿਗੁਰ ਦੀ ਇਹ ਕੀ ਭਾਣਾ ਵਰਤਾ ਰਹੇ ਹੋ? ਤੇ ਸਤਿਗੁਰ ਆਖਿਆ ਭਾਈ ਸਾਡਾ ਇੱਕ ਸਿੱਖ
ਜੋ ਅੰਦਰੋਂ ਬਾਹਰੋਂ ਇੱਕ ਬਾਣੀ ਪੜਨ ਵਾਲਾ ਨਾਮ ਜਪਣ ਵਾਲਾ ਉਹਦੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਕਿ ਕੱਟ ਤੋਲਦਾ ਹੈ, ਪਰ ਨਹੀਂ ਉਸਨੇ ਕੱਟ ਨਹੀਂ ਤੋਲਿਆ, ਕਿਸੇ ਨੇ ਉਹਦੇ ਨਾਲ ਬੇਈਮਾਨੀ ਕਰ ਲਈ, ਉਹਦੇ ਵੱਟੇ ਕੱਟ ਉਸਨੂੰ ਦੇ ਦਿੱਤੇ ਨੇ, ਉਹਦੀ ਚੈਕਿੰਗ ਹੋ ਰਹੀ ਹੈ, ਅਸੀਂ ਇੱਥੋਂ ਬੈਠੇ ਉਹਦਾ ਤੋਲ ਪੂਰਾ ਕਰੀ ਜਾ ਰਹੇ ਹਾਂ। ਉਹ ਸਤਿਗੁਰੂ ਉਹਦੇ ਅੱਗੇ ਅਰਦਾਸ ਕਰਕੇ ਤੇ ਵੇਖੋ ਉਹ ਅਰਦਾਸ ਪੂਰੀ ਕਰਦਾ ਹੈ। ਕਟਾਰੂ ਨੇ ਅਰਦਾਸ ਕੀਤੀ, ਸਤਿਗੁਰ ਕਰ ਕਿਰਪਾ ਮੇਰੀ ਲਾਜ ਰੱਖ ਲੈ, ਅੱਜ ਵੱਟੇ ਤੋਲਣ ਵਿੱਚ ਜਦੋਂ ਪੂਰੇ ਆ ਗਏ ਨਾ ਤੇ ਚਰਨੀ ਉਹ ਗੁਰਮੁਖ ਡਿੱਗ ਪਏ ਆ। ਕਹਿੰਦਾ ਭਾਈ ਸਾਹਿਬ ਜੀ ਮੈਨੂੰ ਮਾਫ ਕਰਿਓ, ਮੈਂ ਭੁੱਲ ਗਿਆ ਸਾਂ। ਆਖਿਆ ਨਾ ਭਾਈ ਤੂੰ ਵੀ ਸੱਚਾ ਤੇ ਮੈਂ ਵੀ ਸੱਚਾ, ਹੇਰਾ ਫੇਰੀ ਕਰਨ ਵਾਲੇ ਕੋਈ ਔਰ ਹੀ ਨੇ, ਪਰ ਵੱਟੇ ਪੂਰੇ ਕਰਨ ਵਾਲਾ ਉਹ ਮੇਰਾ ਸਤਿਗੁਰ ਹੈ, ਜਿਹਨੇ ਮੇਰੇ ਸਿਰ ਤੇ ਮਿਹਰ ਪ੍ਰਾਪਤ ਰੱਖ ਕੇ ਮੇਰੀ ਲਾਜ ਰੱਖ ਲਈ, ਉਸਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਅਸੀਂ ਵੀ ਆਪਣੇ ਗੁਰੂ ਤੇ ਯਕੀਨ ਕਰ ਲਈਏ, ਸਾਡੀ ਵੀ ਲਾਜ ਰਹੇਗੀ, ਸਾਡੇ ਕਾਰਜ ਪੂਰੇ ਹੋਣਗੇ। ਕਰੀਏ ਅਰਦਾਸ, ਸਾਰੇ ਮਿਲ ਕੇ ਪੜੀਏ।

ਲਾਹਿਆ ਗੁਰਸਿਰਜਣਹਾਰ, ਤਾਪ ਲਾਹਿਆ ਗੁਰਸਿਰਜਣਹਾਰ। ਸਤਿਗੁਰ ਆਪਣੇ ਕਉ ਬਲ ਜਾਏ, ਜਿਨ ਪੈਜ ਰੱਖੇ ਸਾਰੇ ਸੰਸਾਰ, ਜਿਨ ਪੈਜ ਰੱਖੇ ਸਾਰੇ

ਲੰਬੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਹਰ ਬਾਤ ਜਿਹੜੀ ਹੈ ਉਹ ਸਮੇਂ ਨਾਲ ਸੰਬੰਧ ਰੱਖਦੀ ਹੈ। ਤੁਸੀਂ ਦੇਖ ਲਓ ਵੀ 90 ਸਾਲ ਦੀ ਉਮਰ ਦਾ ਮਨੁੱਖ ਨਹੀਂ ਗਾ ਸਕਦਾ, ਅਤੇ ਬੜੀ ਮੁਸ਼ਕਲ ਗਾਤ ਹੈ। ਅਤੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਖੋਰੇ ਇਹਦੀ ਮਿਹਰਬਾਨੀ, ਅਤੇ ਮਨੁੱਖ ਦੀ ਇੱਥੇ ਆ ਕੇ ਕੁਝ ਵੀ ਨਹੀਂ ਗੱਲ ਹੁੰਦੀ। ਤੋ ਉਮਰ ਦੇ ਤਗਾਜ਼ੇ ਵਿੱਚ ਆ ਕੇ ਜੋ ਕੁਝ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅਸੀਂ ਉਹ ਹੀ ਸਵੀਕਾਰ ਕਰਨੇ ਹਾਂ। ਤਾਂ ਇੱਕ ਪਾਕਿਸਤਾਨ ਵਿੱਚ ਆਮ ਰਿਵਾਜ਼

ਚਾਰੇ ਪੈਰ ਧਰਮ ਦੇ, ਧਰਮ ਦੇ ਚਾਰ ਪੈਰ ਹਨ। ਧਰਮ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੇਖੋ ਇਹ ਚਾਰੇ ਪੈਰ ਧਰਮ ਦੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਨੇ ਤੇ ਚਾਰ ਵਰਨਾਂ ਨੂੰ ਇੱਕ ਦੇ ਰੂਪ ਵਿੱਚ ਬਣਾ ਦਿੱਤਾ। ਤੇ ਇੱਕ ਦੇ ਰੂਪ ਵਿੱਚ ਉਹੀ ਕਰ ਸਕਦਾ ਜਿਹੜਾ ਕੇਵਲ ਇੱਕ ਦਾ ਉਪਾਸ਼ਕ ਹੋਵੇ, ਇੱਕ ਨੂੰ ਮੰਨਣ ਵਾਲਾ ਹੋਵੇ, ਇੱਕ ਦਾ ਪੈਗਾਮ ਲੈ ਕੇ ਆਵੇ। ਤੇ ਸਾਧ ਸੰਗਤ ਗੁਰੂ ਨਾਨਕ ਤੇ ਆਵਾਜ਼ ਹੀ ਇੱਕ ਦੀ ਦੇਣ ਆਏ ਸਨ।

ਸੂਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ। ਇਤਿਹਾਸ ਕਹਿੰਦਾ ਜਿਸ ਵੇਲੇ ਸਾਹਿਬਾਂ ਦੀ ਅਵਸਥਾ 5 ਸਾਲ ਦੀ ਹੋਈ ਤੇ ਸਾਹਿਬ ਸੁਭਾਵਕ ਹੈ ਬਾਲਾਂ ਦੀ ਤਰ੍ਹਾਂ ਬੱਚਿਆਂ ਦੇ ਨਾਲ ਤਲਵੰਡੀ ਵਿੱਚ ਖੇਡਣਾ ਸ਼ੁਰੂ ਕੀਤਾ। ਹੁਣ ਇਸ ਬਾਲਕ ਵੱਲ ਜਿਹੜਾ ਵੀ ਪੁਰਸ਼ ਨਰ ਨਾਰੀ ਤੱਕਦਾ ਉਹਦੇ ਮਨ ਅੰਦਰ ਗੁਰੂ ਨਾਨਕ ਸਾਹਿਬ ਪ੍ਰਤੀਕ ਪਿਆਰ ਉਤਪੰਨ ਹੁੰਦਾ। ਆਪਣੇ ਬਾਲਕਾਂ ਦੇ ਨਾਲ ਨਾਨਕ ਜੀ ਨੂੰ ਖੇਲਦਿਆਂ ਵੇਖ ਕੇ ਹਰ ਕੋਈ ਖੁਸ਼ ਤੇ ਪ੍ਰਸੰਨ ਹੁੰਦਾ ਤੇ ਭੈਣ ਨਾਨਕੀ ਦੀਆਂ ਅੱਖਾਂ ਹਮੇਸ਼ਾ ਬੂਹੇ ਤੇ ਰਹਿੰਦੀਆਂ। ਕਦ ਨਾਨਕ ਵਾਪਸ ਘਰ ਆਉਣਗੇ? ਕਹਿੰਦੇ ਨੇ ਇਸੇ ਤਰ੍ਹਾਂ ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਇੱਕ ਬੜਾ ਸੁੰਦਰ ਛੰਨਾ ਚੂਰੀ ਦਾ ਕੁੱਟ ਕੇ ਦਿੱਤਾ। ਨਾਨਕ ਬਾਲਕਾਂ ਨਾਲ ਖੇਲਣ ਜਾਣਾ ਤੇ ਜਿਸ ਵੇਲੇ ਭੁੱਖ ਲੱਗੇ ਤੇ ਇਸ ਨੂੰ ਖਾ ਲਈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਹ ਛੰਨਾ ਲੈ ਕੇ ਬਾਹਰ ਗਏ ਤੇ ਹੁਣ ਕੱਲੇ ਕਿਵੇਂ ਖਾ ਸਕਦੇ ਸਨ? ਬੱਚਿਆਂ ਨਾਲ ਜਿਵੇਂ ਖੇਡਦੇ ਤਿਵੇਂ ਇੱਕ ਜਗ੍ਹਾ ਬਿਠਾ ਕੇ ਇਸੇ ਤਰ੍ਹਾਂ ਨਾਮ ਸਿਮਰਨ ਦੀਆਂ ਗੱਲਾਂ ਚੱਲਦੀਆਂ। ਉਪਰੰਤ ਨਾਨਕ ਜੀ ਛੰਨਾ ਵਿੱਚ ਰੱਖ ਦਿੰਦੇ, ਲਓ ਭਾਈ ਸਾਰੇ ਮਿਲ ਕੇ ਖਾਓ। ਸਾਰਿਆਂ ਨੂੰ ਉਹ ਚੂਰੀ ਦਾ ਛੰਨਾ ਮਿਲ ਕੇ ਖਵਾਇਆ ਪਰ ਉਹ ਛੰਨਾ ਉੱਥੇ ਹੀ ਰੱਖ ਦਿੱਤਾ। ਆਖਿਆ ਭਾਈ ਇਹ ਤੁਸੀਂ ਲੈ ਜਾਓ, ਇਹ ਵਸਤ ਇਹ ਚੀਜ਼ ਮੇਰੇ ਕਿਸੇ ਕੰਮ ਦੀ ਨਹੀਂ। ਜਿਸ ਵੇਲੇ ਨਾਨਕ ਜੀ ਵਾਪਸ ਘਰ ਆਏ ਭੈਣ ਨਾਨਕੀ ਨੇ ਆਉਂਦਿਆਂ ਤੱਕ ਲਿਆ ਵੀਰ ਘਰ ਆ ਗਿਆ ਤੇ ਆਉਂਦਿਆਂ ਪਹਿਲੇ ਹੀ ਸਾਹਮਣਾ ਮਾਤਾ ਜੀ ਨਾਲ ਹੋਇਆ ਤੇ ਮਾਤਾ ਜੀ ਨੇ ਆਉਂਦਿਆਂ ਪੁੱਛ ਕਰ ਲਈ, ਨਾਨਕ ਤੈਨੂੰ ਚੂਰੀ ਦਾ ਛੰਨਾ ਦਿੱਤਾ ਸੀ, ਚੂਰੀ ਖਾਧੀ ਆ? ਜੀ ਮਾਂ ਜੀ ਖਾਧੀ ਆ। ਛੰਨਾ ਕਿੱਥੇ, ਛੰਨਾ ਕਿੱਥੇ ਰੱਖਾ ਹੈ? ਕਹਿੰਦੇ ਨੇ ਨਾਨਕ ਜੀ ਨੇ ਮਾਤਾ ਜੀ ਨੂੰ ਜਵਾਬ ਕੋਈ ਨਾ ਦਿੱਤਾ, ਅੱਖਾਂ ਨੀਵੀਆਂ ਪਾ ਕੇ ਚੁੱਪ ਕਰਕੇ ਖੜੇ ਹੋ ਗਏ। ਜਿਸ ਵੇਲੇ ਕੋਈ ਜਵਾਬ ਨਾ ਮਿਲਿਆ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਗੁੱਸੇ ਹੋ ਕੇ ਪੁੱਛਣ ਲੱਗੇ, ਨਾਨਕ ਤੂੰ ਜਿਹੜੀ ਵੀ ਚੀਜ਼ ਜਿਹੜੀ ਵਸਤ ਬਾਹਰ ਲੈ ਜਾਂਦਾ ਮੁੜ ਕੇ ਘਰ ਨਹੀਂ ਲਿਆਉਂਦਾ, ਪਤਾ ਨਹੀਂ ਕਿਹਨੂੰ ਦੇ ਆਉਂਦਾ, ਕਿਸ ਵਾਸਤੇ ਲੈ ਜਾਂਦਾ? ਅੱਜ ਇਤਨਾ ਸੁੰਦਰ ਛੰਨਾ ਤੂੰ ਬਾਹਰ ਛੱਡ ਆਇਆ, ਦੱਸ ਕਿੱਥੇ ਹੈ? ਕਹਿੰਦੇ ਨੇ ਇੰਨੇ ਚਿਰ ਨੂੰ ਮਾਤਾ ਤ੍ਰਿਪਤਾ ਨੇ ਹੱਥ ਵਿੱਚ ਸੋਟੀ ਫੜ ਲਈ, ਸੋਟੀ ਫੜ ਕੇ ਕਹਿਣ ਲੱਗੇ, ਨਾਨਕ ਦੱਸ ਜੇ ਤੂੰ ਸਹੀ ਜਵਾਬ ਨਾ ਦਿੱਤਾ ਤੇ ਅੱਜ ਤੈਨੂੰ ਮੈਂ ਮਾਰਨਾ। ਕਹਿੰਦੇ ਨੇ ਨੀਵੀਆਂ ਪਾਈਆਂ ਅੱਖਾਂ ਦੇ ਵਿੱਚੋਂ ਨਾਨਕ ਜੀ ਦੇ ਕੁਝ ਹੰਝੂ ਨਿਕਲ ਪਏ। ਉਹਨਾਂ ਹੰਝੂਆਂ ਨੂੰ ਵੇਖ ਕੇ

ਭੈਣ ਨਾਨਕੀ ਵੀ ਬਰਦਾਸ਼ਤ ਨਾ ਕਰ ਸਕੀ, ਉਹਨਾਂ ਵੀ ਅੱਖਾਂ ਵਿੱਚ ਹੰਝੂ ਭਰ ਲੈ। ਪਰ ਕਵੇ ਕੀ, ਇੱਕ ਪਾਸੇ ਮਾਂ ਹੈ, ਇੱਕ ਪਾਸੇ ਵੀਰ ਹੈ। ਵੀਰ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ, ਆਪਣੇ ਮਨ ਅੰਦਰ ਕੁਝ ਨਾ ਕੁਝ ਕਹਿ ਰਹੀ ਹੈ ਕਿ ਮਾਂ ਅੱਜ ਨਾਨਕ ਨੂੰ ਇੱਕ ਵਾਰ ਛੱਡ ਦੇ, ਮੁੜ ਕੇ ਇਹ ਗਲਤੀ ਨਹੀਂ ਕਰੇਗਾ। ਐਸਾ ਮਨ ਚ ਖਿਆਲ ਉਤਪੰਨ ਹੋ ਰਿਹਾ। ਪਰ ਮਾਂ ਦੇ ਸਾਹਮਣੇ ਖੜੇ ਬਾਲਕ ਨਾਨਕ ਜੀ, ਹੱਥ ਵਿੱਚ ਸੋਟੀ ਹੈ, ਡਰਾਵਾ ਦਿੱਤਾ ਜਾ ਰਿਹਾ, ਅੱਜ ਮੈਨੂੰ ਦੱਸ ਨਹੀਂ ਤੇ ਮਾਰਨਾ, ਕਹਿੰਦੇ ਨੇ ਇੰਨੇ ਚਿਰ ਨੂੰ ਨਾਨਕੀ ਨੇ ਹੀਆ ਕਰ ਹੀ ਲਿਆ। ਵਧੀ ਮਾਂ, ਹੋ ਸਕਦਾ ਨਾਨਕ ਜੀ ਖੇਲਦੇ ਖੇਲਦੇ ਭੁੱਲ ਗਏ ਨੇ, ਇੱਕ ਵਾਰ ਇਹਨਾਂ ਨੂੰ ਛੱਡ ਦੇ, ਮੁੱਲ ਐਸੀ ਭੁੱਲ ਨਹੀਂ ਹੋਵੇਗੀ। ਤੇ ਮਾਤਾ ਜੀ ਕਹਿਣ ਲੱਗੇ, ਨਾਨਕੀ ਤੂੰ ਹਮੇਸ਼ਾ ਜਦ ਵੀ ਮੈਂ ਡਾਂਟਨੀ ਆ ਤੂੰ ਅੱਗੇ ਆ ਜਾਨੀ ਏ ਤੇ ਆਪਣੇ ਵੀਰ ਦੀ ਬਾਂਹ ਫੜ ਲੈਨੀ, ਆਪਣੇ ਵੀਰ ਦੀ ਪਖਸ਼ਬਾਜੀ ਕਰਨੀ ਹੈ, ਇਹਦੀ ਭੁੱਲ ਬਖਸ਼ਾ ਲੈਣੀ ਹੈ। ਨੀ ਅੱਜ ਮੈਂ ਇਹਨੂੰ ਪੁੱਛਣਾ ਛੰਨਾ ਛੱਡ ਕਿੱਥੇ ਆਇਆ। ਮਾਂ ਜੀ ਅੱਜ ਬਖਸ਼ ਦਿਓ, ਮੈਂ ਆਪੇ ਪੁੱਛ ਲਵਾਂਗੀ ਵੀਰ ਛੰਨਾ ਕਿੱਥੇ ਛੱਡ ਆਇਆ। ਕਹਿਣ ਲੱਗੀ, ਨਾਨਕੀ ਇਹਨੂੰ ਸਮਝਾ ਦੇ, ਅੱਜ ਮੈਂ ਤੇਰੇ ਕਹਿ ਤੇ ਛੱਡ ਦੇਨੀ ਆ, ਦੁਬਾਰਾ ਮੈਂ ਇਹਨੂੰ ਮਾਫ਼ ਨਹੀਂ ਕਰਨਾ, ਮੈਂ ਇਹਦੀ ਭੁੱਲ ਮਾਫ਼ ਨਹੀਂ ਕਰਨੀ, ਅੱਜ ਤੇਰੇ ਕਹਿ ਤੇ ਇਹਨੂੰ ਛੱਡ ਦੇਨੀ, ਇਹਨੂੰ ਸਮਝਾ ਦੇ। ਕਹਿੰਦੇ ਨੇ ਭੈਣ ਨਾਨਕੀ, ਨਾਨਕ ਜੀ ਦੀ ਬਾਂਹ ਫੜ ਕੇ ਇੱਕ ਪਾਸੇ ਲੈ ਗਈ। ਕਹਿਣ ਲੱਗੀ, ਵੀਰਾ ਇਹ ਤੂੰ ਕੀ ਕਰਨਾ, ਜਿਹੜੀ ਵੀ ਚੀਜ਼ ਚੁੱਕਣਾ ਬਾਹਰ ਲੈ ਜਾਂਦਾ, ਆਪਣੇ ਸੰਗੀਆਂ ਸਾਥੀਆਂ ਨੂੰ ਦੇ ਆਉਂਦਾ, ਕਦੀ ਕਹਿੰਦਾ ਕਿਸੇ ਗਰੀਬ ਨੂੰ ਦੇ ਆਏ ਆ, ਕਦੀ ਕਹਿੰਦਾ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰ ਆਏ ਆ, ਕਈ ਕਦੀ ਕਹਿੰਦਾ ਕਿਸੇ ਫਕੀਰ ਨੂੰ ਦੇ ਆਏ। ਨਾਨਕ ਜੀ ਦਾ ਸੁਭਾਅ ਐਸਾ ਹੈ ਕਿ ਜਿਹੜੀ ਚੀਜ਼ ਹੱਥ ਆਉਂਦੀ ਲੈ ਗਏ, ਮੁੜ ਵਾਪਸ ਘਰ ਨਹੀਂ ਲਿਆਉਣੀ। ਭੈਣ ਨਾਨਕੀ ਨੇ ਸਮਝਾਇਆ, ਪਰ ਕਹਿੰਦੇ ਨੇ ਫਿਰ ਮਾਤਾ ਤ੍ਰਿਪਤਾ ਦੇ ਮਨ ਵਿੱਚ ਪਿਆਰ ਜਾਗ ਪਿਆ, ਪਿਆਰ ਜਾਗਿਆ। ਨਾਨਕ ਜੀ ਨੂੰ ਚੁੱਕ ਕੇ ਸੀਨੇ ਨਾਲ ਲਾਇਆ, ਗੋਦ ਵਿੱਚ ਲੈ ਕੇ ਘੁੱਟ ਕੇ ਜੱਫੀ ਮਾਰੀ ਤੇ ਕਹਿਣ ਲੱਗੀ, ਤ੍ਰਿਪਤਾ ਤੇਰਾ ਇੱਕੋ ਇੱਕ ਪੁੱਤਰ ਹੈ, ਇੱਕੋ ਇੱਕ ਪੁੱਤਰ ਨੂੰ ਤੂੰ ਕਿਉਂ ਡਾਂਟ ਰਹੀ ਹੈ। ਆਪਣੇ ਮਨ ਨੂੰ ਕੋਸਿਆ, ਪਛਤਾਵਾ ਲੱਗਾ, ਇਹਦੇ ਬਾਲਕ ਹੈ, ਹੋ ਸਕਦਾ ਹੌਲੀ ਹੌਲੀ ਸਮਝ ਲੈ, ਅਰੇ ਇਹਨੂੰ ਸਮਝ ਕੋਈ ਨਹੀਂ, ਇਸ ਲਈ ਇਹਨੂੰ ਕੁਝ ਨਾ ਕਿਹਾ ਕਰ। ਮਨ ਨੇ ਆਵਾਜ਼ ਦਿੱਤੀ। ਸੋ ਨਾਨਕ ਆਪਣੇ ਬਚਪਨ ਦੇ ਚੋਜ ਇਸ ਤਰ੍ਹਾਂ ਵਰਤਾਉਂਦੇ ਹਨ। ਸੋ ਸਾਧ ਸੰਗਤ, ਸਤਿਗੁਰ ਦੀ ਇਹ ਬਾਲ ਲੀਲਾ ਬੜੀ ਸੁੰਦਰ ਹੈ, ਇਹ ਗਾਥਾ ਬੜੀਆਂ ਸੁੰਦਰ ਹਨ। ਅਸੀਂ ਆਹਿਸਤਾ ਆਹਿਸਤਾ ਇਹਨਾਂ ਗਾਥਾ ਵੱਲ ਵੀ ਧਿਆਨ ਦੇਵਾਂਗੇ। ਆਓ, ਜਿਹੜਾ ਪ੍ਰਕਰਨ ਆਰੰਭ ਹੋਇਆ ਉਹਦੇ ਨਾਲ ਕੁਝ ਜੀਵਨ ਗੁਰੂ ਨਾਨਕ ਪਾਤਸ਼ਾਹ ਦਾ ਤੇ ਜਿਹੜੇ ਮੇਨ ਬਚਨ ਗੁਰੂ ਨਾਨਕ ਨੇ ਸਾਨੂੰ ਸਮਝਾਏ ਨੇ, ਆਪਾਂ ਸਿੱਖਿਆ ਉਹ ਲੈਣੀ। ਹੁਣ ਦੇਖੋ ਕਿਤਨਾ ਮਨ ਅੰਦਰ ਤਿਆਗ ਹੈ। ਜੇ ਕੋਈ ਵਸਤ ਆਉਂਦੀ ਹੈ ਜਿਸ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ ਉਸ ਨੂੰ ਦੇ ਦਿੰਦੇ ਨੇ, ਵਾਪਸ ਨਹੀਂ ਕਰ ਲਿਆਉਣੀ। ਤੇ ਸਾਧ ਸੰਗਤ, ਫਿਰ ਸਭਾ ਕੀ ਹੈ ਕਿ ਪ੍ਰੇਰਣਾ ਦੇਣੀ ਹੈ, ਭਾਈ ਨਾਮ ਜ਼ਰੂਰ ਜਪਿਆ ਕਰੋ। ਕਹਿੰਦੇ ਨੇ ਬਾਬਾ ਜੀ ਬਾਹਰ ਬਹਿ ਕੇ ਵੀ ਐਸਾ ਕਰਿਆ ਕਰਦੇ ਨੇ, ਬਾਲਕਾਂ ਨਾਲ ਜਿੱਥੇ ਖੇਡਦੇ ਨੇ ਉੱਥੇ ਸਤਸੰਗ ਵੀ ਕਰਦੇ ਨੇ, ਬੈਠ ਕੇ ਵਾਹਿਗੁਰੂ ਦਾ ਸਿਮਰਨ ਵੀ ਕਰਾਉਂਦੇ ਨੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਹੁਣ ਸਤਿਗੁਰੂ ਜੀ ਪ੍ਰੇਰਣਾ ਦਿੰਦੇ ਨੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਭਾਈ ਇੱਕ ਨਾਮ ਜਪੋ, ਨਾਮ ਤੋਂ ਬਿਨਾਂ ਸਭ ਕੁਝ ਬੇਕਾਰ।

ਉਸ ਪਾਰ ਬ੍ਰਹਮ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਨਹੀਂ ਜਾਣਨਾ, ਕੇਵਲ ਇੱਕ ਨੂੰ ਮੰਨਣਾ। ਤੇ ਸਾਧ ਸੰਗਤ, ਇਤਿਹਾਸ ਵਿੱਚੋਂ ਇੱਕ ਝਲਕ ਬੜੀ ਸੁੰਦਰ ਚੇਤੇ ਆਈ ਹੈ ਤੁਹਾਡੀ ਝੋਲੀ ਪਾਵਾਂ। ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਪੀਰ ਦਸਤਗੀਰ ਸਵਾਲ ਕਰਦਾ ਗੜ ਬਗਦਾਦ ਦੀ ਧਰਤੀ ਅੰਦਰ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਇੱਕ ਦਾ ਪੈਗਾਮ ਲੈ ਕੇ ਆਇਓ, ਬਾਰ ਇੱਕ ਦਾ ਜ਼ਿਕਰ ਕਰਦੇ ਹੋ, ਦੱਸੋ ਦੇ ਸਹੀ ਇੱਕ ਹੈ ਕੌਣ? ਸਾਹਿਬ ਕਹਿੰਦੇ ਨੇ ਇੱਕ ਹੈ ਅਕਾਲ ਪੁਰਖ। ਕਹਿਣ ਲੱਗੇ ਮਹਾਰਾਜ ਇੱਕ ਅਕਾਲ ਪੁਰਖ ਜਿਹਦੇ ਸਿਮਰਨ ਦੀ ਤੁਸੀਂ ਪ੍ਰੇਰਣਾ ਦੇ ਰਹੇ ਹੋ, ਕਿ ਤੁਸੀਂ ਇਹ ਦੱਸ ਸਕਦੇ ਹੋ ਕਿ ਉਸ ਅਕਾਲ ਪੁਰਖ ਤੋਂ ਪਹਿਲੇ ਕੌਣ ਸੀ? ਉਸ ਤੋਂ ਪਹਿਲੇ ਕੌਣ ਸੀ? ਜਿਸ ਵੇਲੇ ਇਹ ਸਵਾਲ ਹੋਇਆ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਇੰਜ ਕਰੋ, ਤੁਸੀਂ ਥੋੜੇ ਜਿਹੇ ਮੋਤੀ ਮੰਗਵਾ ਲਓ। ਜਿਸ ਵੇਲੇ ਇਸ ਬਚਨ ਨੂੰ ਦੁਹਰਾਇਆ, ਪੀਰ ਜੀ ਮੋਤੀ ਮੰਗਵਾਓ, ਅਸੀਂ ਤੁਹਾਨੂੰ ਹੁਣੇ ਦੱਸ ਦਿੰਦੇ ਹਾਂ। ਤੇ ਸਾਧ ਸੰਗਤ ਉਸ ਵੇਲੇ ਪੀਰ ਨੇ ਆਪਣੇ ਮੁਰੀਦ ਨੂੰ ਹੁਕਮ ਕੀਤਾ, ਜਾਓ ਭਾਈ ਮੋਤੀ ਲੈ ਕੇ ਆਓ। ਸ਼ਿਸ਼ ਮੁਰੀਦ ਮੋਤੀਆਂ ਦਾ ਥਾਲ ਭਰ ਲਿਆ ਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਅੱਗੇ ਟਿਕਾ ਦਿੱਤਾ, ਲਓ ਪਾਤਸ਼ਾਹ ਮੋਤੀ ਹਾਜ਼ਰ ਹਨ। ਸਤਿਗੁਰੂ ਕਹਿਣ ਲੱਗੇ ਪੀਰ ਜੀ ਇਹ ਮੈਨੂੰ ਨਹੀਂ ਚਾਹੀਦੇ, ਮੈਂ ਤੁਹਾਡੇ ਲਈ ਮੰਗਵਾਏ ਨੇ। ਕਹਿਣ ਲੱਗੇ ਮਹਾਰਾਜ ਮੇਰੇ ਲਈ? ਕਹਿਣ ਲੱਗੇ ਹਾਂ, ਇਹ ਆਪ ਦੇ ਵਾਸਤੇ ਨੇ। ਹੁਕਮ, ਪੀਰ ਜੀ ਇਹਨਾਂ ਮੋਤੀਆਂ ਦੀ ਗਿਣਤੀ ਆਰੰਭ ਕਰੋ, ਇਹਨਾਂ ਨੂੰ ਗਿਣਨਾ ਸ਼ੁਰੂ ਕਰੋ। ਹੁਣ ਜਿਸ ਵੇਲੇ ਦਸਤਗੀਰ ਪੀਰ ਨੇ ਮੋਤੀ ਹੱਥ ਵਿੱਚ ਲੈ ਤੇ ਗਿਣਤੀ ਨੂੰ ਆਰੰਭ ਕੀਤਾ, ਆਖਿਆ ਇੱਕ ਦੋ ਤਿੰਨ, ਸਤਿਗੁਰੂ ਜੀ ਨੇ ਟੋਕਤਾ। ਸਾਹਿਬ ਕਹਿਣ ਲੱਗੇ ਪੀਰ ਜੀ ਗਿਣਤੀ ਸਹੀ ਨਹੀਂ ਹੈ, ਫਿਰ ਦੁਬਾਰਾ ਗਿਣੋ। ਹੁਣ ਪੀਰ ਬੜਾ ਹੈਰਾਨ ਹੋਇਆ, ਪੀਰ ਕਹਿਣ ਲੱਗਾ ਮਹਾਰਾਜ ਜਿਵੇਂ ਆਪ ਦਾ ਹੁਕਮ, ਗਿਣਤੀ ਫਿਰ ਆਰੰਭ ਕਰਦਾ ਹਾਂ। ਪੀਰ ਜੀ ਨੇ ਗਿਣਤੀ ਫਿਰ ਆਰੰਭ ਕੀਤੀ, ਆਖਿਆ ਇੱਕ ਦੋ, ਸਤਿਗੁਰੂ ਨੇ ਫਿਰ ਰੋਕ ਦਿੱਤਾ, ਪੀਰ ਜੀ ਗਿਣਤੀ ਅਜੇ ਵੀ ਸਹੀ ਨਹੀਂ। ਹੁਣ ਦਸਤਗੀਰ ਪੀਰ ਹੈਰਾਨ ਹੋਇਆ ਤੇ ਕਹਿਣ ਲੱਗਾ ਪਾਤਸ਼ਾਹ ਉਮਰ ਵਡੇਰੀ ਹੋ ਗਈ, ਹੋ ਸਕਦਾ ਜ਼ਬਾਨ ਲੜਖੜਾ ਗਈ ਹੋਵੇ, ਆਪ ਦੇ ਸਾਹਮਣੇ ਮੈਂ ਕਹਿਣ ਜੋਗਾ ਵੀ ਕੁਝ ਨਹੀਂ, ਜਿਵੇਂ ਤੁਸੀਂ ਹੁਕਮ ਕਰਦੇ ਹੋ ਗਿਣਤੀ ਫਿਰ ਗਿਣ ਲੈਣਾ। ਹੁਣ ਪੀਰ ਬੜਾ ਚੇਤੰਨ ਹੋਇਆ, ਕਹਿਣ ਲੱਗਾ ਸਾਹਿਬਾਂ ਨੇ ਦੋ ਵਾਰ ਰੋਕਿਆ, ਤੀਸਰੀ ਵਾਰ ਰੋਕਣ ਦਾ ਮੌਕਾ ਨਹੀਂ ਦੇਣਾ, ਗਿਣਤੀ ਸਹੀ ਗਿਣਨੀ ਹੈ। ਜਿਸ ਵੇਲੇ ਪੀਰ ਨੇ ਆਖਿਆ ਇੱਕ, ਸਤਿਗੁਰੂ ਜੀ ਨੇ ਉੱਥੇ ਹੀ ਹੱਥ ਫੜ ਲਿਆ, ਪੀਰ ਜੀ ਗਿਣਤੀ ਅਜੇ ਵੀ ਸਹੀ ਨਹੀਂ ਹੈ। ਹੁਣ ਪੀਰ ਬੜਾ ਹੈਰਾਨ ਹੋਇਆ ਕਿ ਗਿਣਤੀ ਤਾਂ ਹੁਣ ਸਹੀ ਹੈ, ਸਤਿਗੁਰ ਕਹਿ ਰਹੇ ਨੇ ਗਿਣਤੀ ਸਹੀ ਨਹੀਂ। ਸਾਹਿਬ ਕਹਿਣ ਲੱਗੇ ਪੀਰ ਜੀ ਇੱਕ ਤੋਂ ਪਹਿਲੇ ਗਿਣੋ। ਹੁਣ ਪੀਰ ਕਹਿੰਦਾ ਸਤਿਗੁਰ ਇੱਕ ਤੋਂ ਪਹਿਲੇ ਕਿਵੇਂ ਗਿਣਾ? ਇੱਕ ਤੋਂ ਪਹਿਲੇ ਅੱਖਰ ਹੀ ਕੋਈ ਨਹੀਂ, ਗਿਣਤੀ ਆਰੰਭ ਹੀ ਇੱਕ ਤੋਂ ਹੁੰਦੀ ਹੈ। ਸਤਿਗੁਰ ਕਹਿਣ ਲੱਗੇ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸਾਂ ਸਵਾਲ ਕੀਤਾ ਕਿ ਇੱਕ ਤੋਂ ਪਹਿਲੇ ਕੌਣ ਸੀ? ਜਿਵੇਂ ਗਿਣਤੀ ਇੱਕ ਤੋਂ ਆਰੰਭ ਹੁੰਦੀ ਹੈ, ਇੱਕ ਤੋਂ ਪਹਿਲੇ ਕੋਈ ਨਹੀਂ, ਇਵੇਂ ਇੱਕ ਅਕਾਲ ਪੁਰਖ ਹੈ, ਅਕਾਲ ਪੁਰਖ ਤੋਂ ਪਹਿਲੇ ਕੋਈ, ਕੇਵਲ ਅਕਾਲ ਪੁਰਖ। ਉਸ ਅਕਾਲ ਪੁਰਖ ਦਾ ਅਸਾਂ ਨਾਮ ਜਪਣਾ, ਉਸ ਅਕਾਲ ਪੁਰਖ ਦਾ ਅਸੀਂ ਸਿਮਰਨ ਕਰਨਾ। ਆਓ ਇਸ ਇੱਕ ਆਵਾਜ਼ ਨੂੰ ਸਤਿਗੁਰ ਨੇ ਕਈ ਜਗ੍ਹਾ ਬੁਲੰਦ ਕੀਤਾ, ਧੰਨ ਗੁਰੂ ਅਰਜਨ ਸਾਹਿਬ ਨੇ ਵੀ ਇਸ ਆਵਾਜ਼ ਨੂੰ ਬੁਲੰਦ ਕਰਦੇ ਹੋਏ ਆਖਿਆ।

ਇੱਕ ਨਾਮ ਧਿਆ। ਫਿਰ ਸਵਾਲ ਉੱਠਦਾ ਜੀ ਇੱਕ ਨਾਮ ਧਿਆਨ ਨਾਲ ਹੋਵੇਗਾ ਕੀ? ਸਾਹਿਬ ਜਵਾਬ ਦਿੰਦੇ ਨੇ ਏਕਸ ਬਿਨ ਸਭ ਧੰਦ ਹੈ, ਕਿਉਂਕਿ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਜੇ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ ਤੇ ਸੱਚ ਕੀ ਹੈ? ਏਕਸ ਬਿਨ ਸਭ ਧੰਦ ਹੈ ਸਭ ਮਿੱਥਿਆ ਮੋਹ ਮਾਇ। ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ, ਕਿਉਂਕਿ ਏਕ ਤੂੰ ਤਾਂ ਸਭ ਕੁਝ ਹੈ, ਮੈਂ ਤੁਧ ਬਿਨ ਦੂਜਾ ਨਾ ਹੈ। ਕਿਉਂਕਿ ਇੱਕ ਹੈ ਤੇ ਸਭ ਕੁਝ ਹੈ, ਜੇ ਇੱਕ ਨਹੀਂ ਤੇ ਕੁਝ ਨਹੀਂ। ਹੁਣ ਦੇਖੋ ਨਾ ਗਿਣਤੀ ਇੱਕ ਦੀ, ਇੱਕ ਨਾਲ ਸਿਫਰ ਲਾਈਏ ਤੇ ਗਿਣਤੀ 10 ਦੀ ਹੋ ਜਾਂਦੀ ਹੈ, ਇੱਕ ਸਿਫਰ ਹੋਰ ਵਧਾ ਦਈਏ ਗਿਣਤੀ 100 ਦੀ ਹੋ ਜਾਂਦੀ ਹੈ। ਜਿਵੇਂ ਜਿਵੇਂ ਸਿਫਰਾਂ ਵੱਧਦੀਆਂ ਜਾਣ ਗਿਣਤੀ ਵੱਧਦੀ ਚਲੀ ਜਾਂਦੀ ਹੈ। ਪਰ ਸਾਹਿਬ ਕਹਿੰਦੇ ਨੇ ਖਿਆਲ ਕਰਨਾ ਇੱਕ ਹੈ ਤੇ ਸਿਫਰ ਦੀ ਕੀਮਤ ਹੈ, ਜੇ ਅੱਗੋਂ ਇੱਕ ਹਟਾ ਦਈਏ ਸਿਫਰ ਦੀ ਕੋਈ ਕੀਮਤ ਨਹੀਂ, ਸਿਫਰ ਦੀ ਕੋਈ ਵੈਲਿਊ ਨਹੀਂ, ਸ਼ੁੰਨ ਬਿਲਕੁਲ ਬੇਕਾਰ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਹਿਰਦੇ ਵਿੱਚ ਨਾਮ ਹੈ ਤੇ ਦੁਨੀਆਂ ਦੇ ਸਾਰੇ ਸੁੱਖ ਤੈਨੂੰ ਚੰਗੇ ਲੱਗਣਗੇ, ਤੇ ਜੇ ਇੱਕ ਹਿਰਦੇ ਵਿੱਚ ਨਾਮ ਨਹੀਂ ਤੇ ਸਾਰੇ ਸੁੱਖ ਸ਼ੁੰਨ ਦੇ ਬਰਾਬਰ ਨੇ, ਇੱਕ ਸਿਫਰ ਦੇ ਬਰਾਬਰ ਨੇ। ਹੁਣ ਸਿਫਰਾਂ ਜਿੰਨੀਆਂ ਮਰਜ਼ੀ ਅਸੀਂ ਵਧਾ ਲਈਏ, ਪਰ ਖਿਮਾ ਕਰਨਾ ਅਸੀਂ ਵਧਾਈਆਂ ਸਿਫਰਾਂ ਹੀ ਹੋਈਆਂ ਨੇ, ਨਾਮ ਅਸੀਂ ਕੋਈ ਨਹੀਂ ਜੋੜਿਆ। ਆ ਦੁਨੀਆਂ ਦੇ ਜਿੰਨੇ ਅਸੀਂ ਸੁੱਖ ਇਕੱਠੇ ਕੀਤੇ ਨੇ, ਜੇ ਅਸੀਂ ਬਹੁਤ ਸੁਖੀ ਹਾਂ ਬਹੁਤ ਸੁਖੀ ਹਾਂ, ਲੇਕਿਨ ਜਦੋਂ ਸੁੱਖ ਦੀ ਤੁਲਤਾ ਕੀਤੀ ਜਾਏ ਨਾ, ਉਦੋਂ ਪਤਾ ਲੱਗਦਾ ਸਿਰਫ ਸ਼ੁੰਨ ਹੀ ਇਕੱਠੀਆਂ ਕੀਤੀਆਂ ਨੇ, ਸੁੱਖ ਕੋਈ ਨਹੀਂ ਗਾ। ਅੰਦਰੋਂ ਆਤਮਾ ਦੁਖੀ ਹੈ, ਆਤਮਾ ਨੂੰ ਸੁੱਖ ਕੋਈ ਨਹੀਂ ਗਾ। ਆਤਮਾ ਸੁਖੀ ਕਦੋਂ ਹੁੰਦੀ ਹੈ? ਦੁਨੀਆਂ ਦੇ ਸੁੱਖ ਸ਼ੁੰਨ ਸਮਾਨ ਹਨ। ਹੇ ਮਨੁੱਖ, ਜੇ ਹਿਰਦੇ ਵਿੱਚ ਨਾਮ ਹੋਵੇ ਨਾ ਤੇ ਸਾਰੇ ਸੁੱਖ ਚੰਗੇ ਲੱਗਦੇ, ਸਾਰੇ ਸੁੱਖ ਤੂੰ ਭੋਗ ਸਕਦਾ ਹੈ। ਅਗਰ ਹਿਰਦੇ ਵਿੱਚ ਇੱਕ ਨਾਮ ਨਹੀਂ ਤੇ ਸਾਰੇ ਸੁੱਖ ਇੱਕ ਸ਼ੁੰਨ ਬਰਾਬਰ ਨੇ। ਮਨੁੱਖ ਦੁਖੀ ਕਿਉਂ ਹੁੰਦਾ? ਕੇਵਲ ਇਸ ਲਈ, ਇਹ ਚਾਹੁੰਦਾ ਕਿ ਮੈਂ ਮਾਇਆ ਦੇ ਨਾਲ ਹਰ ਸੁੱਖ ਖਰੀਦ ਲਾਂ, ਜਿੰਨੇ ਦੁਨੀਆਂ ਦੇ ਸੁੱਖ ਨੇ ਮੈਂ ਮਾਇਆ ਨਾਲ ਖਰੀਦ ਲਵਾਂ। ਪਰ ਧਿਆਨ ਦੇਣਾ, ਮਾਇਆ ਦੇ ਨਾਲ ਇਹ ਆਤਮਕ ਸੁੱਖ ਨਹੀਂ ਖਰੀਦਿਆ ਜਾਂਦਾ, ਕਿਉਂਕਿ ਮਾਇਆ ਹੋਣੀ ਸੁੱਖ ਦੀ ਗਰੰਟੀ ਨਹੀਂ ਹੈ। ਮਾਇਆ ਹੋਣੀ ਸੁੱਖ ਦੀ ਗਰੰਟੀ ਨਹੀਂ ਹੈ ਕਿ ਬਹੁਤ ਸਾਰੀ ਮਾਇਆ ਆ ਗਈ ਸਮਝੋ ਸੁੱਖ ਹੋ ਗਿਆ, ਬਿਲਕੁਲ ਨਹੀਂ। ਸਤਿਗੁਰੂ ਕਹਿੰਦੇ ਨੇ ਅਗਰ ਸੁੱਖ ਹੈ ਤੇ ਕੇਵਲ ਨਾਮ ਨਾਲ, ਕੇਵਲ ਸਿਮਰਨ ਨਾਲ। ਇਹ ਸਿਮਰਨ ਐਸਾ ਹੈ, ਪ੍ਰਾਨੀ ਇੱਕੋ ਨਾਮ ਤਿਆਵੋ ਆਪਣੀ ਪਤ ਸੇਤੀ ਕਰ ਜਾ, ਕਿਉਂਕਿ ਤੂੰ ਪਤ ਲੈ ਕੇ ਆਇਆ, ਤੈਨੂੰ ਮਾਲਕ ਨੇ ਇੱਜ਼ਤ ਵਾਲਾ ਬਣਾ ਕੇ ਸੰਸਾਰ ਵਿੱਚ ਭੇਜਿਆ। ਸਾਹਿਬ ਕਹਿੰਦੇ ਨੇ ਮੈਂ ਚਾਹੁੰਦਾ ਜਿਵੇਂ ਪਤ ਲੈ ਕੇ ਆਇਆ ਪਤ ਲੈ ਕੇ ਵਾਪਸ ਜਾਏ, ਆਪਣੀ ਇੱਜ਼ਤ ਲੈ ਕੇ ਵਾਪਸ ਜਾਏ। ਹੁਣ ਸਤਿਗੁਰੂ ਕਹਿੰਦੇ ਨੇ ਏਕਸ ਬਿਨ ਸਭ ਧੰਦ ਹੈ, ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਅਗਰ ਇੱਕ ਹੈ ਤੇ ਸਭ ਕੁਝ ਹੈ, ਜੇ ਇੱਕ ਨਹੀਂ ਤੇ ਕੁਝ ਨਹੀਂ। ਸਭ ਮਿੱਥਿਆ ਮੋਹ ਮਾਏ, ਸਭ ਕੁਝ ਮਿੱਥਿਆ ਹੈ, ਬਿਲਕੁਲ ਬੇਕਾਰ ਹੈ। ਆਓ ਹੁਣ ਉਸ ਸੱਚ ਦੇ ਬਾਰੇ ਖਿਆਲ ਕਰੀਏ, ਕਿਉਂਕਿ ਇੱਕ ਤੋਂ ਬਿਨਾਂ ਸਭ ਕੁਝ ਝੂਠ ਹੈ। ਸੱਚ ਕੀ ਹੈ? ਸੱਚ ਕਿਨਾਰੇ ਰਹਿ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਤੇ ਕਿਨਾਰੇ ਚਲਾ ਗਿਆ। ਇਹਦਾ ਭਾਵ ਇਹ ਹੋਇਆ ਸੱਚ ਤੇ ਝੂਠ ਦੋ ਕਿਨਾਰੇ ਨੇ, ਇੱਕ ਪਾਸੇ ਸੱਚ ਖੜਾ ਇੱਕ ਪਾਸੇ ਝੂਠ ਖੜਾ, ਇਹਦੇ ਵਿੱਚ ਕੀ ਹੈ? ਇੱਕ ਨਦੀ ਹੈ, ਇੱਕ ਵਗਰੀ ਨਦਰੀ ਹੈ। ਹੁਣ ਅੱਜ ਇਸ ਨਦੀ ਨੂੰ ਪਾਰ ਕਰਨਾ ਤੇ ਤਾਂ ਸੱਚ ਤੱਕ ਪਹੁੰਚਣਾ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ? ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। ਸਾਡਾ ਹੁਣ ਨਿਉ ਹੀ ਕੂੜ ਝੂਠ ਨਾਲ ਲੱਗਾ ਹੋਇਆ। ਖਿਮਾ ਕਰ ਦੇਣਾ, ਹਰ ਕਿਸੇ ਦੀ ਜ਼ਬਾਨ ਤੇ ਦੇਖੋ ਝੂਠ ਹੀ ਵਸਿਆ ਹੋਇਆ, ਸੱਚ ਕੋਈ ਬੋਲਣ ਨੂੰ ਤਿਆਰ ਨਹੀਂ ਗਾ, ਕਿਉਂਕਿ ਸੱਚ ਕਿਨਾਰੇ ਰਹਿ ਗਿਆ। ਸੱਚ ਇੱਕ ਕਿਨਾਰੇ ਚਲਾ ਗਿਆ, ਸੱਚ ਦੂਰ ਚਲਾ ਗਿਆ, ਅਸੀਂ ਸੱਚ ਨਾਲੋਂ ਟੁੱਟ ਗਏ ਹਾਂ, ਕਿਉਂਕਿ ਕੂੜ ਕੂੜੇ ਨਿਹੋ ਲੱਗਾ। ਸਾਡਾ ਨਿਹੋ ਕੂੜ ਦੇ ਨਾਲ ਲੱਗ ਚੁੱਕਾ ਹੈ, ਵਿਸਰਿਆ ਕਰਤਾਰ, ਕਰਤਾਰ ਪ੍ਰਮਾਤਮਾ ਸਾਨੂੰ ਵਿਸਰ ਚੁੱਕਾ ਹੈ। ਤੇ ਜਦੋਂ ਨਿਹੋ ਕੂੜ ਦੇ ਨਾਲ ਲੱਗਦਾ ਹੈ ਉਦੋਂ ਪ੍ਰਮਾਤਮਾ ਭੁੱਲ ਜਾਂਦਾ ਹੈ। ਗੁਰੂ ਨਾਨਕ ਸੰਸਾਰ ਵਿੱਚ ਕਿਉਂ ਆਏ ਨੇ? ਉਹ ਕਹਿੰਦੇ ਨੇ ਸੱਚ ਨਾਲੋਂ ਟੁੱਟੇ ਨੇ, ਮੈਂ ਉਹਨਾਂ ਨੂੰ ਸੱਚ ਨਾਲ ਜੋੜਨਾ। ਜਿਨ੍ਹਾਂ ਦਾ ਸੰਬੰਧ ਝੂਠ ਨਾਲ ਜੁੜ ਗਿਆ ਮੈਂ ਝੂਠ ਨਾਲ ਤੋੜ ਕੇ ਸੱਚ ਨਾਲ ਜੋੜਨਾ। ਤੇ ਉਹ ਸੱਚ ਨਾਲ ਤੇ ਉਹੀ ਜੁੜ ਸਕਦਾ ਜਿਹੜਾ ਆਪ ਸੱਚ ਨਾਲ ਜੁੜਿਆ ਹੋਵੇ।
ਤੇ ਜਿਹੜਾ ਆਪ ਨਹੀਂ ਜੁੜਿਆ ਉਹ ਕਿਸੇ ਨੂੰ ਕਿਵੇਂ ਜੋੜ ਸਕਦਾ ਹੈ। ਗੁਰੂ ਨਾਨਕ ਇੱਕ ਜੁੜੀ ਆਤਮਾ ਹੈ, ਗੁਰੂ ਨਾਨਕ ਅਕਾਲ ਪੁਰਖ ਦਾ ਸਰੂਪ ਹਨ। ਪੰਡਿਤ ਹਰਦਿਆਲ ਜੀ ਨੇ ਗੁਰੂ ਨਾਨਕ ਦੇ ਚਰਨ ਵੇਖ ਕੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ। ਕਹਿਣ ਲੱਗੇ ਮਹਿਤਾ ਕਾਲੂ ਜੀ, ਮੈਂ ਨਾਨਕ ਜੀ ਦੇ ਚਰਨ ਵੇਖ ਕੇ ਬੜਾ ਹੈਰਾਨ ਹੋਇਆ, ਇਹਨਾਂ ਦੇ ਚਰਨ ਮੈਨੂੰ ਇੱਕ ਜਹਾਜ਼ ਦੀ ਨਿਆਈ ਲੱਗਦੇ ਨੇ। ਪੰਡਿਤ ਹਰਦਿਆਲ ਜੀ ਕਹਿੰਦੇ ਨੇ ਇਹਨਾਂ ਦੇ ਚਰਨ ਮੈਨੂੰ ਇੱਕ ਜਹਾਜ਼ ਦੀ ਨਿਆਈ ਲੱਗਦੇ ਨੇ, ਤੇ ਮੈਂ ਦਾਅਵੇ ਨਾਲ ਕਹਿ ਸਕਣਾ ਜਿਹੜਾ ਗੁਰੂ ਨਾਨਕ ਦੇ ਇੱਕ ਵਾਰ ਚਰਨ ਪਰਸ ਲਏਗਾ ਉਹ ਕਲਯੁਗ ਦੇ ਭਵ ਸਾਗਰ ਤੋਂ ਪਾਰ ਹੋ ਜਾਏਗਾ। ਗੁਰੂ ਨਾਨਕ ਤੇ ਸੰਸਾਰ ਦਾ ਉਧਾਰ ਕਰਨ ਆਏ ਨੇ ਮਹਿਤਾ ਕਾਲੂ ਜੀ, ਇਹਨਾਂ ਦੀ ਪਹਿਚਾਣ ਕਰੋ। ਸੁਖ ਹੈ ਹੁਣ ਸਾਹਿਬ ਇੱਥੇ ਖਿਆਲ ਦਿੰਦੇ ਨੇ ਸੱਚ ਕਿਨਾਰੇ ਰਹਿ ਗਿਆ, ਸੱਚ ਇੱਕ ਕਿਨਾਰੇ ਹੈ। ਕਹਿੰਦੇ ਨੇ ਕੁਝ ਪ੍ਰਾਣੀਆਂ ਉਪਰਾਲਾ ਕੀਤਾ ਕਿ ਛੱਡੋ ਝੂਠ ਦੀ ਜ਼ਿੰਦਗੀ, ਕੀ ਪਿਆ ਝੂਠ ਵਿੱਚ, ਇਹਨੂੰ ਤਿਆਗ ਕੇ ਸੱਚ ਵੱਲ ਚੱਲੀਏ। ਇਹ ਸੱਚਾਈ ਹੈ ਸਾਧ ਸੰਗਤ, ਝੂਠ ਬੋਲ ਬੋਲ ਕੇ ਜਦੋਂ ਮੂੰਹ ਥੱਕ ਜਾਂਦਾ ਹੈ ਨਾ, ਉਦੋਂ ਮਨ ਕਰਦਾ ਓਏ ਕਦੀ ਸੱਚ ਵੀ ਬੋਲ। ਤੈਨੂੰ ਮਾਲਕ ਨੇ ਰਸਨਾ ਦਿੱਤੀ ਹੈ ਸੱਚ ਬੋਲਣ ਵਾਸਤੇ, ਤੇ ਤੂੰ ਸੱਚ ਹੀ ਭੁੱਲ ਗਏ, ਤੂੰ ਸੱਚ ਹੀ ਵਿਸਾਰ ਦਿੱਤਾ। ਇਹ ਤੈਨੂੰ ਰਸਨਾ ਮਿਲੀ ਹੈ ਸੱਚ ਬੋਲਣ ਲਈ, ਇਹ ਤੈਨੂੰ ਕਰਨ ਮਿਲੇ ਨੇ ਸੱਚ ਸੁਣਨ ਲਈ, ਇਹ ਤੈਨੂੰ ਅੱਖਾਂ ਮਿਲੀਆਂ ਨੇ ਸੱਚ ਵੇਖਣ ਲਈ। ਇਹਨਾਂ ਨੂੰ ਸੱਚ ਵੱਲ ਲਾ। ਜਿਸ ਵੇਲੇ ਕਹਿੰਦੇ ਨੇ ਕੁਝ ਪ੍ਰਾਣੀਆਂ ਉਪਰਾਲਾ ਕੀਤਾ ਕਿ ਝੂਠ ਦਾ ਕਿਨਾਰਾ ਛੱਡ ਕੇ ਚੱਲੋ ਸੱਚ ਵੱਲ ਚੱਲੀਏ, ਤੁਰ ਪੈ, ਵੇਖਦੇ ਨੇ ਸੱਚ ਪਰਲੇ ਕਿਨਾਰੇ ਤੇ ਖੜਾ, ਅਸੀਂ ਝੂਠ ਦੇ ਕਿਨਾਰੇ ਖੜੇ ਹਾਂ, ਵਿੱਚ ਨਦੀ ਚੱਲ ਰਹੀ ਹੈ। ਹੁਣ ਨਦੀ ਨੂੰ ਪਾਰ ਕਿਵੇਂ ਕਰੀਏ? ਇੱਕ ਵੇਖ ਕੇ ਕਹਿਣ ਲੱਗਾ ਉਹ ਵੇਖੋ ਕੋਲ ਬੇੜੀ ਖੜੀ ਹੈ, ਆਪਾਂ ਬੇੜੀ ਦਾ ਸਹਾਰਾ ਲੈਂਦੇ ਤੇ ਬੇੜੀ ਵਿੱਚ ਬਹਿ ਕੇ ਆਪਾਂ ਪਾਰ ਚੱਲਨੇ। ਕਹਿਣ ਲੱਗੇ ਬਿਲਕੁਲ ਠੀਕ ਹੈ। ਬੇੜੀ ਵਿੱਚ ਬੈਠ ਗਿਆ, ਦੋ ਚਾਰਾਂ ਨੇ ਚੱਪੂ ਫੜ ਲੈ, ਚੱਪੂ ਮਾਰਨੇ ਸ਼ੁਰੂ ਕਰ ਦਿੱਤੇ, ਚਲੋ ਅਸੀਂ ਸੱਚ ਵੱਲ ਚੱਲਣਾ, ਚੱਲ ਪੈ। ਰਾਤ ਬੀਤੀ, ਸੂਰਜ ਦੀਆਂ ਕਿਰਨਾਂ ਨਿਕਲੀਆਂ, ਦਿਨ ਚੜਿਆ। ਹੁਣ ਅੱਖਾਂ ਮਲ ਮਲ ਕੇ ਇੱਕ ਦੂਜੇ ਵੱਲ ਵੇਖਦੇ ਨੇ, ਕਹਿੰਦੇ ਨੇ ਕਮਾਲ ਦੀ ਗੱਲ ਹੈ, ਸਾਰੀ ਰਾਤ ਗਾਲੀ, ਇਤਨੀ ਮਿਹਨਤ ਮੁਸ਼ਕਤ ਕੀਤੀ, ਪਾਰ ਫਿਰ ਵੀ ਨਾ ਗਏ, ਉੱਥੇ ਦੇ ਉੱਥੇ ਹੀ ਖੜੇ ਆ, ਗੱਲ ਕੀ ਬਣੀ ਹੈ? ਸਾਧ ਸਿੰਘ ਇੱਕ ਵਿੱਚੋਂ ਸਿਆਣਾ ਸੀ, ਅਗਾਂਹ ਵੱਧ ਕੇ ਵੇਖਦਾ, ਕਹਿੰਦਾ ਭੋਲਿਓ ਮਿਹਨਤ ਵੀ ਬੜੀ ਕੀਤੀ ਹੈ, ਸਾਰੀ ਰਾਤ ਵੀ ਗਾਲੀ ਹੈ, ਥੱਕ ਟੁੱਟ ਕੇ ਵੀ ਚੂਰ ਹੋ ਗਏ ਆ, ਪਾਰ ਕਿਉਂ ਨਹੀਂ ਪਹੁੰਚੇ? ਕਹਿਣ ਲੱਗੇ ਸਾਡੇ ਕੋਲ ਭੁੱਲ ਬੜੀ ਵੱਡੀ ਹੋਈ ਹੈ। ਕਹਿਣ ਲੱਗੇ ਉਹ ਕਿਹੜੀ? ਉਹ ਕਹਿਣ ਲੱਗੇ ਭੋਲਿਓ ਜਿਹੜੇ ਸੰਗਲਾਂ ਨਾਲ ਬੇੜੀ ਬੱਜੀ ਸੀ, ਆਪਾਂ ਤੇ ਉਹ ਸੰਗਲ ਹੀ ਨਹੀਂ ਖੋਲੇ, ਤੇ ਪਾਰ ਕਿਵੇਂ ਜਾਂਦੇ, ਪਾਰ ਕਿਵੇਂ ਹੁੰਦੇ? ਸੋ ਕਹਿਣ ਤੋਂ ਭਾਵ ਜਿਹੜੇ ਸਾਡੇ ਪੈਰਾਂ ਵਿੱਚ ਝੂਠ ਦੀਆਂ ਬੇੜੀਆਂ ਪਈਆਂ ਨੇ, ਜਦ ਤੱਕ ਇਹ ਨਹੀਂ ਨਾ ਖੋਲਦੇ ਤਦ ਤੱਕ ਸੱਚ ਤੱਕ ਨਹੀਂ ਪਹੁੰਚ ਸਕਦੇ। ਸੱਚ ਤੇ ਉਹੀ ਪਹੁੰਚੇਗਾ ਜਿਹੜਾ ਇਹ ਝੂਠ ਦੀਆਂ ਬੇੜੀਆਂ ਨੂੰ ਤੋੜ ਦੇਵੇਗਾ। ਤੇ ਸਾਧ ਸੰਗਤ, ਸੱਚ ਤੱਕ ਪਹੁੰਚਣ ਦੀ ਬੇੜੀ ਕਿਹੜੀ ਹੈ? ਇਹ ਸਾਧ ਸੰਗਤ। ਇਸ ਸਾਧ ਸੰਗਤ ਵਿੱਚ ਜਦੋਂ ਬੈਠਣਾ ਹੈ ਨਾ, ਇਹਦੇ ਵਿੱਚ ਆ ਕੇ ਉਦੋਂ ਝੂਠ ਦੀਆਂ ਬੇੜੀਆਂ ਤੋੜ ਦੇਣੀਆਂ ਨੇ, ਉਹ ਸੰਗਲ ਖੋਲ ਦੇਣੇ ਨੇ, ਫਿਰ ਆਪਾਂ ਸੱਚ ਤੱਕ ਪਹੁੰਚ ਸਕਾਂਗੇ। ਤੇ ਜਿਨ੍ਹਾਂ ਨੇ ਪਾਈ ਉਦਮ ਉਪਰਾਲਾ ਕੀਤਾ ਉਹ ਸੱਚ ਤੱਕ ਪਹੁੰਚ ਗਏ ਨੇ, ਉਹ ਸੱਚ ਤੱਕ ਪਹੁੰਚ ਗਏ ਨੇ। ਏਕ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹ ਮਾਏ, ਸਾਨੂੰ ਉਪਦੇਸ਼ ਕੀ ਹੈ? ਸਾਰੇ ਮਿਲ ਕੇ ਆਖੋ ਜੀ।

अज मनुख ने कीता की है, खाना पीना हसना सौना, बस इस गल्लां वल साडा ध्यान है। खाना की चाहिदा है, पीना की चाहिदा है, हसना खेडना ते सौना असां सिख लिया है, पर भुला की दिता है, विसर गया है मरना। सच नूं असां विसार दिता है, क्योंकि मरना सच ते जीना झूठ। ਇਹ ਉਹੀ ਗੁਰਮੁਖ ਜਨ ਕਹਿ ਸਕਦਾ ਹੈ ਜਿਸਨੇ ਗੁਰੂ ਨਾਨਕ ਦੀ ਬਾਤ ਨੂੰ ਬੁੱਝ ਲਿਆ, ਜਿਹਨੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨੂੰ ਜਾਣ ਲਿਆ। ਹੁਣ ਸਾਡੇ ਵਿੱਚ ਤੁਸੀਂ ਦੇਖ ਲਓ, ਇਸ ਤੋਂ ਸਵਾ ਹੋਰ ਕੋਈ ਗੱਲ ਹੈ? ਅੱਜ ਵੀ ਮੈਂ ਕਈ ਜਗ੍ਹਾ ਐਸਾ ਦੇਖਦਾ, ਜਾਂ ਕੋਈ ਵੀ ਜੀਵ ਪ੍ਰਾਣੀ ਮਾਤਰ ਮਿਲਦਾ, ਉਹ ਸਵਾਲ ਇਹੀ ਕਰਦਾ, ਭਾਈ ਸਾਹਿਬ ਦੱਸੋ ਖਾਣਾ ਕੀ ਚਾਹੀਦਾ ਤੇ ਪੀਣਾ ਕੀ ਚਾਹੀਦਾ, ਕੀ ਖਾਣਾ ਚਾਹੀਦਾ, ਕੀ ਪੀਣਾ ਚਾਹੀਦਾ, ਇਹਦੀ ਵਿਧੀ ਕੋਈ ਪ੍ਰਕਾਰ ਸਾਨੂੰ ਦੱਸੋ। ਤੇ ਸਾਧ ਸੰਗਤ, ਆਪਾਂ ਇਹਨਾਂ ਸਵਾਲਾਂ ਨੂੰ ਛੱਡ ਕੇ ਹੋਰ ਵੀ ਸਵਾਲ ਕਰ ਸਕਦੇ ਹਾਂ। ਸਵਾਲ ਕਰਨ ਵਾਲੇ ਕਿਹੜੇ ਨੇ ਕਿ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠਣਾ, ਬਾਣੀਆਂ ਦਾ ਪਾਠ ਕਿਵੇਂ ਕਰਨਾ, ਸਿਮਰਨ ਕਿਵੇਂ ਕਰਨਾ, ਬੰਦਗੀ ਕਿਵੇਂ ਕਰਨੀ ਹੈ, ਭਗਤੀ ਕਿਵੇਂ ਕਰਨੀ ਹੈ, ਪ੍ਰਭੂ ਵੱਲ ਮਨ ਕਿਵੇਂ ਲਾਉਣਾ, ਸਵਾਲ ਕਰਨ ਵਾਲੇ ਤੇ ਇਹ ਨੇ। ਪਰ ਆਪਾਂ ਸੰਬੰਧ ਕੇਵਲ ਖਾਣ ਤੱਕ ਰੱਖਿਆ। ਹੁਣ ਰਾਤ ਨੂੰ ਖਾਣਾ ਖਾਣ ਬਹੀਏ ਤੇ ਸਵੇਰ ਦਾ ਖਿਆਲ ਪਹਿਲੇ ਆ ਜਾਂਦਾ ਕਿ ਸਵੇਰੇ ਕੀ ਖਾਣਾ, ਉਹ ਭੋਲਿਆ ਇਹਨੂੰ ਤੇ ਖਾ ਲੈ, ਇਹਨੂੰ ਖਾ ਕੇ ਮਾਲਕ ਦਾ ਧੰਨਵਾਦ ਕਰ, ਸਵੇਰੇ ਫਿਰ ਵੇਖੀ ਜਾਏਗੀ। ਤੇ ਸਵੇਰ ਦਾ ਜੇ ਖਾਧਾ ਨਹੀਂ ਹੁੰਦਾ, ਸ਼ਾਮਾਂ ਦਾ ਪਹਿਲੇ ਫਿਕਰ ਪੈ ਜਾਂਦਾ। ਅਗਰ ਜੇ ਕੋਈ ਫਿਕਰ ਕਰਨਾ, ਕੋਈ ਵਿਚਾਰ ਕਰਨੀ ਤੇ ਇਹ ਕਰਨੀ ਹੈ ਕਿ ਰਾਤ ਬੀਤੀ ਹੈ ਮਾਲਕ ਤੇਰੇ ਸਿਮਰਨ ਵਿੱਚ, ਅੰਮ੍ਰਿਤ ਵੇਲੇ ਆਪਣੇ ਸਿਮਰਨ ਦੀ ਦਾਤ ਬਖਸ਼ੀ, ਅੰਮ੍ਰਿਤ ਵੇਲੇ ਉੱਠ ਜਾਈਏ ਤੇ ਅਰਦਾਸ ਕਰਿਆ ਕਰੀਏ, ਮਾਲਕ ਜੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਤੇ ਨਿਤਨੇਮ ਵੀ ਬਖਸ਼, ਸਿਮਰਨ ਵੀ ਬਖਸ਼, ਬੰਦਗੀ ਵੀ ਬਖਸ਼, ਭਗਤੀ ਵੀ ਬਖਸ਼, ਕਿਉਂਕਿ ਇਸ ਤੋਂ ਸਿਵਾ ਮਨੁੱਖ ਦਾ ਜੀਵਨ ਨਹੀਂ ਹੈ। ਕਿਉਂਕਿ ਆਪਾਂ ਖਾਣਾ ਜ਼ਰੂਰ ਹੈ ਪਰ ਜਿਉਣ ਵਾਸਤੇ, ਖਾਣ ਵਾਸਤੇ ਨਹੀਂ ਜਿਉਣਾ। ਕਈ ਮੇਰੇ ਵਰਗੇ ਐਸੇ ਹੈ ਨੇ ਜਿਹੜੇ ਜਿਉਂਦੇ ਤੇ ਹਨ ਪਰ ਖਾਣ ਵਾਸਤੇ ਨਹੀਂ। ਭਾਈ ਕੇਵਲ ਜਿਉਣ ਵਾਸਤੇ ਖਾਣਾ ਹੈ ਕਿ ਜਿਹੜੀ ਜ਼ਿੰਦਗੀ ਚੱਲ ਸਕੇ, ਜਿਹਦੇ ਨਾਲ ਸਿਮਰਨ ਹੋ ਸਕੇ। ਐਵੇਂ ਥੋੜੀ ਮਹਾਂਪੁਰਖਾਂ ਨੇ ਆਖੇ ਕਿ ਭਾਈ ਅਗਰ ਕੋਈ ਜ਼ਿੰਦਗੀ ਵਿੱਚ ਚੀਜ਼ ਨੂੰ ਵਧਾਉਣਾ ਤੇ ਭਜਨ ਨੂੰ ਵਧਾਓ। ਅਸੀਂ ਭੋਜਨ ਵਧਾ ਲਿਆ, ਭਜਨ ਘਟਾ ਦਿੱਤਾ। ਮੈਂ ਮਹਾਂਪੁਰਖਾਂ ਦਾ ਖਿਆਲ ਪੜ ਰਿਹਾ ਸਾਂ, ਬੜਾ ਸੁੰਦਰ ਹੈ, ਮੈਂ ਤੁਹਾਡੀ ਭੇਟ ਕਰਾਂ। ਮਹਾਂਪੁਰਖ ਕਹਿੰਦੇ ਨੇ ਕਿ ਭੋਜਨ ਨੂੰ ਘਟਾਓ, ਭਜਨ ਨੂੰ ਵਧਾਓ, ਕਿਉਂਕਿ ਜਦੋਂ ਬਹੁਤਾ ਭੋਜਨ ਕਰਾਂਗੇ ਉਹ ਸਾਡੇ ਅੰਦਰ ਸ਼ਕਤੀ ਤਾਕਤ ਪੈਦਾ ਕਰੇਗਾ। ਬਹੁਤਾ ਭੋਜਨ ਖਾਵਾਂਗੇ ਸਾਡੇ ਅੰਦਰ ਤਾਕਤ ਪੈਦਾ ਕਰੇਗਾ, ਤੇ ਜਦੋਂ ਬਹੁਤੀ ਅੰਦਰ ਸ਼ਕਤੀ ਤਾਕਤ ਆ ਜਾਏ ਤੇ ਤਾਕਤ ਤੁਹਾਨੂੰ ਪਤਾ ਖੋਣ ਦੀ ਸ਼ਕਤੀ ਪੈਦਾ ਕਰਦੀ ਹੈ, ਖੋਣ ਦੀ ਭਾਵਨਾ ਪੈਦਾ ਕਰਦੀ ਹੈ। ਬਹੁਤੀ ਸ਼ਕਤੀ, ਬਹੁਤੀ ਤਾਕਤ, ਬਹੁਤੀ ਵਿਲ ਪਾਵਰ, ਉਹ ਖੋਣ ਦੀ ਭਾਵਨਾ ਪੈਦਾ ਕਰਦੀ। ਮਹਾਂਪੁਰਖ ਕਹਿੰਦੇ ਨੇ ਇਸੇ ਲਈ ਖਾਣਾ ਘੱਟ ਖਾਓ, ਭਜਨ ਜ਼ਿਆਦਾ ਕਰੋ, ਕਿਉਂਕਿ ਬਹੁਤਾ ਭੋਜਨ ਖਾਵਾਂਗੇ ਤਾਕਤ ਪੈਦਾ ਕਰੇਗਾ, ਖੋਣ ਦੀ ਭਾਵਨਾ ਪੈਦਾ ਕਰੇਗੀ, ਬਹੁਤਾ ਭਜਨ ਕਰਾਂਗੇ ਤੇ ਮਨ ਅੰਦਰ ਦਇਆ ਪੈਦਾ ਹੋ, ਬਹੁਤਾ ਭਜਨ ਕਰਾਂਗੇ ਮਨ ਅੰਦਰ ਦਇਆ ਪੈਦਾ ਹੋਵੇਗੀ। ਤੇ ਜਦੋਂ ਦਇਆ ਮਨ ਅੰਦਰ ਪੈਦਾ ਹੋਵੇਗੀ ਫਿਰ ਮਨ ਕਰੇਗਾ ਜੇ ਮੇਰੇ ਕੋਲ ਕੁਝ ਹੈ ਤੇ ਮੈਂ ਕਿਸੇ ਨੂੰ ਦੇਵਾਂ, ਮੈਂ ਕਿਸੇ ਨੂੰ ਕੁਝ ਵੰਡਾਂ। ਗੁਰੂ ਨਾਨਕ ਪਾਤਸ਼ਾਹ ਦਾ ਇਹੀ ਇਤਿਹਾਸ ਹੈ ਨਾ। ਗੁਰੂ ਨਾਨਕ ਪਾਤਸ਼ਾਹ ਨੇ ਭਜਨ ਕੀਤਾ ਕੇਵਲ ਇਸ ਲਈ ਮਨ ਅੰਦਰ ਦਇਆ ਪੈਦਾ ਹੋਈ ਹੈ ਕਿ ਮੇਰੇ ਕੋਲ ਜੋ ਕੁਝ ਵੀ ਹੈ ਮੈਂ ਦੇਵਾਂ, ਮੈਂ ਵੰਡਾਂ, ਆਪਣੇ ਕੋਲ ਕੁਝ ਨਾ ਰੱਖਾਂ, ਆਪਣੇ ਪਾਸ ਕੁਝ ਨਹੀਂ ਰੱਖਣਾ। ਧੰਨ ਗੁਰੂ ਨਾਨਕ ਪਾਤਸ਼ਾਹ। ਇੱਕ ਮਰਤਬਾ ਦਰਵਾਜ਼ੇ ਤੇ ਫਕੀਰ ਆ ਗਿਆ, ਉਸ ਫਕੀਰ ਨੇ ਆ ਕੇ ਦਰਵਾਜ਼ਾ ਖਟਖਟਾਇਆ ਤੇ ਆਖਿਆ ਮੈਨੂੰ ਕੁਝ ਦਿਓ। ਜਿਸ ਵੇਲੇ ਦੇਣ ਦੀ ਮੰਗ ਕੀਤੀ ਤੇ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਅੰਦਰ ਪਲੰਘ ਤੇ ਆਰਾਮ ਕਰ ਰਹੇ ਸਨ, ਕੰਨੀ ਆਵਾਜ਼ ਪੈ ਗਈ। ਜਿਸ ਵੇਲੇ ਕੰਨੀ ਆਵਾਜ਼ ਪਈ, ਧੰਨ ਗੁਰੂ ਨਾਨਕ ਪਾਤਸ਼ਾਹ ਉੱਠੇ ਤੇ ਸਾਧ ਸੰਗਤ ਆਟੇ ਦੇ ਬਰਤਨ ਨੂੰ ਹੱਥ ਪਾਇਆ, ਉਸ ਆਟੇ ਦੇ ਬਰਤਨ ਨੂੰ ਹੱਥ ਪਾਇਆ ਤੇ ਜਾ ਕੇ ਸਾਰਾ ਹੀ ਬਰਤਨ ਲੁੱਧ ਦਿੱਤਾ। ਜਿਸ ਵੇਲੇ ਬਰਤਨ ਲੁੱਧਦਿਆਂ ਮਾਤਾ ਤ੍ਰਿਪਤਾ ਨੇ ਤੱਕਿਆ ਤੇ ਮਾਤਾ ਤ੍ਰਿਪਤਾ
جس ویلے پاس آئی فقیر لے کے جا چکا سی. سدگرو واپس آ گئے. جس ویلے واپس آئے تے آخیا نانک کی دتا ہی؟ کہن لگے ماں جی مینوں کی پتا جو پیا سی میں چک کے دتا. کہن لگے بولیا پترا میرے گہنے اودے وچ پئے ہوئے سن تے تو سارا ہی بدن لٹ دتا ہے سارا ہی بتل ادو دتا ہے. کہن لگے ماتا جی میرے کول تے جو ہے سی میں اس نو دے دتا. میرا تے من کردا ہے نانک تو آپا بھی وار دے اپنا آپ بھی قربان کر دے. کس لئی؟ کیونکہ من اندر بھجن ہے. تے جدو بھجن منک دے اندر آ جاوے بھجن اے طاقت پیدا کر دیندا ہے اے پاونی پیدا کر دیندا ہے کہ میرے کول جو ہے میں دیاں. اس لیے ایسی دیا من اندر پیدا کرنی ہے کیونکہ بھجن کران گے تے اے من اندر پیدا ہوئے گا. صاحب کہندے نے کھانا پینا ہسنا سونا بسر گیا ہے مرنا خسم وسار خواری کینی تگ جیون نہیں رہنا. او پائی اے جیون نہیں ہو رہنا. اس جیون نے تیرا ساتھ نہیں ہو دینا انہیں ایتھے ہی رہ جانا ہے. اس لیے آتمک جیون نو اچا کر اس دے نال تیرا پربو دے نال ملاپ ہوئے گا. سب کہہ رہے نے سارے مل کے آخو جی

ਨਾਮ ਧਨ ਸੌਂਪਿਓ ਨੂੰ ਇਸ ਸੌਦੇ ਲਾਇਕ ਸਾਂਝੀ ਗੁਰੂ ਨਾਲ ਬਹਾਲੇ ਮੈਨੂੰ ਇੱਕ ਭਾਈਵਾਲੀ ਕਰਾਈ ਮੇਰੇ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੇਰੇ ਨਾਲ ਭਾਈਵਾਲ ਰਲਾ ਦਿੱਤਾ ਯਾਨੀ ਸਾਡਾ ਦੋਵਾਂ ਦਾ ਸਾਂਝਾ ਹੋ ਗਿਆ ਉਸ ਵਿੱਚ ਸਾਂਝੀ ਗੁਰੂ ਨਾਲ

ঠাকুর আর দিন পাচ্ছা শ্রী সুখমণি সাহেব অন্দর কতনা উপদেশ সুন্দর দে রে প্রভ কা সিমরন সব তে উচা কেন্দ্রী নে যেটা প্রভু দা সিমরন সারে নাল উচে পাবন পবিত্র হে শ্রেষ্ঠ সিমরন উচা কিউ কিয়া গে ਕਹਿੰਦੇ ਨੇ ਕਿ ਸਿਮਰਨ ਉੱਚਾ ਇਸ ਵਾਸਤੇ ਹੈ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਨਰਕਾਂ ਦੇ ਵਿੱਚ ਨਹੀਂ ਜਾਂਦਾ ਸਿਮਰਨ ਕਰਨ ਵਾਲਾ ਤੇ ਜਿਹੜਾ ਸਿਮਰਨ ਕਰਦਾ ਉਹ ਨਰਕਾਂ ਦਾ ਭਾਗੀ ਨਹੀਂ ਬਣ ਸਕਦਾ ਇਸ ਲਈ ਸਿਮਰਨ ਸਾਵੇ ਨਾਲ ਉੱਚਾ ਕਿਹਾ ਗਿਆ।

ਇਹ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ

ਮੈਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ, ਤਾਂ ਇਹ ਗੁਰੂ ਸਾਹਿਬ ਨਿਦਾਨ ਦਾਨ ਦੇ ਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

कीर्तन हो रैन सुबाय छड न सके संत जन राज द्वार न सेव कुमार।